0: ਹਰ ਸਮੇਂ ਤੁਹਾਡੇ ਸੰਗ, ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ

0: ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ, ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ, ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਜੁਲਾਈ ਮਹੀਨੇ ਦੀ 30 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ। ਰਾਤ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ ਅਤੇ ਚਰਚਾ ਅਸੀਂ ਕਰਨੀ ਹੈ ਜੀ, ਹਮੇਸ਼ਾ ਦੀ ਤਰ੍ਹਾਂ ਕਰਦੇ ਹੀ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅੱਜ ਵੀ ਇਸੇ ਤਰ੍ਹਾਂ ਅਤੇ ਖਬਰਾਂ ਬਹੁਤ ਬਹੁਤ ਅਹਿਮ ਨੇ, ਖਾਸ ਨੇ। ਸੋ ਇਹ ਖਬਰਾਂ ਸਾਡੇ ਆਲੇ ਦੁਆਲੇ ਤੋਂ, ਸਾਡੇ ਮੁਲਕ ਦੀਆਂ ਅਤੇ ਕੁਛ ਹੋਰ ਆਸੇ ਪਾਸੇ ਦੀਆਂ ਖਬਰਾਂ ਵੀ ਆਪ ਜੀ ਨਾਲ ਸ਼ੇਅਰ ਕਰਨ ਦਾ ਯਤਨ ਕਰਾਂਗੇ ਅਗਰ ਸਮਾਂ ਹੋਇਆ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ। ਇਸ ਵੇਲੇ ਕੈਲਗਰੀ ਦੇ ਵਿੱਚ 25 ਡਿਗਰੀ ਸੈਲਸੀਅਸ ਦੇ ਲਾਗੇ ਟੈਂਪਰੇਚਰ ਹੈ। ਗਰਮੀ ਹੈ, ਕਈ ਦਿਨਾਂ ਤੋਂ ਮਹਿਸੂਸ ਹੋ ਰਹੀ ਹੈ। ਰਾਤ ਨੂੰ 14 ਡਿਗਰੀ, ਕੱਲ੍ਹ ਨੂੰ 30 ਅਤੇ ਉਸ ਤੋਂ ਅਗਲੇ ਦਿਨ 33 ਡਿਗਰੀ ਸੈਲਸੀਅਸ ਹੋਵੇਗਾ ਜੀ। ਸਨਿਚਰਵਾਰ ਨੂੰ ਬੇਹੱਦ ਗਰਮ ਦਿਨ ਹੋਵੇਗਾ ਅਤੇ ਸੋਮਵਾਰ ਨੂੰ ਥੋੜ੍ਹੇ ਜਿਹੇ ਹਾਲਾਤ ਬਿਹਤਰ ਹੋਣਗੇ। ਨਿਕਲੀ ਤਾਂ ਧੁੱਪ ਰਹੇਗੀ ਲੇਕਿਨ 22 ਡਿਗਰੀ ਸੈਲਸੀਅਸ ਤੱਕ ਰਹੇਗਾ, ਫਿਰ 21 ਅਤੇ ਫਿਰ 25 ਡਿਗਰੀ, ਫਿਰ 28 ਡਿਗਰੀ। ਸੋ ਗਰਮਾ ਗਰਮ ਜੁਲਾਈ ਦਾ ਮਹੀਨਾ ਜਿਹੜਾ ਹੈ ਜੀ ਇਹ ਰਿਹਾ ਅਤੇ ਇਸ ਦੇ ਜਿਹੜੇ ਆਖਰੀ ਦਿਨ ਨੇ ਅਤੇ ਅਗਸਤ ਦਾ ਪਹਿਲਾ ਹਫ਼ਤਾ ਇਹ ਵੀ ਗਰਮ ਮੌਸਮ ਰਹਿਣ ਦੀ ਸੰਭਾਵਨਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਜੀ, ਮਾਰਕੀਟ ਦੀ ਗੱਲ ਵੀ ਕਰਾਂਗੇ। ਮਿਡਲ ਈਸਟ ਦੇ ਵਿੱਚ ਵਿਗੜੀ ਹੋਈ ਸਥਿਤੀ ਦੇ ਨਾਲ ਇੱਕ ਵਾਰ ਮਾਰਕੀਟ ਫਿਰ ਹਿੱਲੀ ਹੈ, ਉਹਦੇ 'ਤੇ ਚਰਚਾ ਕਰਾਂਗੇ। ਕੈਲਗਰੀ ਦੀ ਬੜੀ ਉਦਾਸ ਕਰ ਦੇਣ ਵਾਲੀ ਖਬਰ ਆਪ ਜੀ ਨੇ ਸੁਣੀ ਹੈ ਕੱਲ੍ਹ ਦੀ ਕਿ ਪਾਰਕਰ ਵੈਲਸ, ਜੋ 11 ਸਾਲਾਂ ਦਾ ਬੱਚਾ ਗੁੰਮ ਹੋਇਆ ਸੀ, ਉਸਦੀ ਲਾਸ਼ ਬਰਾਮਦ ਹੋਈ ਹੈ। ਉਸ ਦੇ ਬਾਰੇ ਕੁਛ ਇਸ ਗੱਲ 'ਤੇ ਚਰਚਾ ਚੱਲੀ ਹੈ ਕਿ ਔਟਿਜ਼ਮ ਦੇ ਨਾਲ ਪੀੜਿਤ ਜਿਹੜੇ ਨੇ ਉਹਨਾਂ ਲਈ ਰੀਬੈਂਪਡ ਅਲਰਟ ਸਿਸਟਮ ਜਿਹੜਾ ਹੈ, ਜੋ ਸੂਚਨਾ ਸਿਸਟਮ ਹੈ ਅਲਰਟ ਕਰਨ ਦਾ, ਉਸ ਨੂੰ ਥੋੜ੍ਹਾ ਜਿਹਾ ਦਰੁਸਤ ਕੀਤਾ ਜਾਵੇ। ਹੋਰ ਖਬਰਾਂ ਵਿੱਚ ਮਿਡਲ ਈਸਟ ਦੀ ਗੱਲ ਕਰਾਂਗੇ ਕਿ ਇਰਾਨ ਅਤੇ ਅਮਰੀਕਾ ਦਰਮਿਆਨ ਕੀ ਹੋਇਆ, ਉਹਦੇ 'ਤੇ ਚਰਚਾ ਹੋਵੇਗੀ। NDP ਦੇ ਸਾਬਕਾ ਆਗੂ ਜਗਮੀਤ ਸਿੰਘ, ਇੱਕ ਰਿਪੋਰਟ ਮੁਤਾਬਕ ਉਹਨਾਂ ਨੂੰ ਕੈਨੇਡਾ ਦੀ ਨੈਸ਼ਨਲ ਟੂਰਿਜ਼ਮ ਏਜੰਸੀ ਦੇ ਨਵੇਂ CEO ਵਜੋਂ ਨਿਯੁਕਤ ਕੀਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਟੱਡੀ ਪਰਮਿਟ ਨੂੰ ਲੈ ਕੇ ਜੋ ਰੌਲਾ ਬਰਕਰਾਰ ਹੈ, ਮਾਰਕ ਕਾਰਨੀ ਅਤੇ ਡੈਨੀਅਲ ਸਮਿਥ ਦੇ ਬਿਆਨ ਚਰਚਾ ਵਿੱਚ ਹਨ। ਇਹਨਾਂ 'ਤੇ ਅਸੀਂ ਚਰਚਾ ਕਰਾਂਗੇ ਕਿ ਉਹਨਾਂ ਨੇ ਕੀ ਕਿਹਾ, ਜੋ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ, ਜੋ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟ ਇਹ ਮੁਜ਼ਾਹਰਾ ਕਰ ਰਹੇ ਨੇ, ਇਹਦੇ ਬਾਰੇ ਉਹ ਕੀ ਕਹਿ ਰਹੇ ਨੇ, ਇਹਦੇ 'ਤੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ ਜੀ। ਹੋਰ ਖਬਰਾਂ ਦੇ ਵਿੱਚ ਇੱਕ ਭਾਰਤੀ ਵਿਅਕਤੀ ਜੋ ਕਿ ਕੈਨੇਡਾ ਦੇ ਵਿੱਚ ਪੜ੍ਹ ਰਿਹਾ ਸੀ ਅਤੇ ਅਮਰੀਕਾ ਦੇ ਵਿੱਚ ਉਸ ਨੂੰ ਬਜ਼ੁਰਗਾਂ ਨੂੰ ਲੁੱਟਣ ਦਾ ਮਲਟੀਮਿਲੀਅਨ ਡਾਲਰ ਦੇ ਫਰੋਡ ਸਕੀਮ ਦੇ ਵਿੱਚ ਸੀਨੀਅਰਸ ਨੂੰ ਟਾਰਗੇਟ ਕਰਨ ਦਾ ਇਲਜ਼ਾਮ ਲੱਗਾ ਅਤੇ ਉਸ ਨੂੰ ਦੋਸ਼ੀ ਪਾਇਆ ਗਿਆ ਅਤੇ ਉਸਨੂੰ ਸਜ਼ਾ ਸੁਣਾਈ ਗਈ ਹੈ। ਹੋਰ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਅਹਿਮ ਹੈਗੀਆਂ ਨੇ, ਜਿਸ ਵਿੱਚ ਕੈਲਗਰੀ ਦੇ ਆਸ ਪਾਸ ਦੇ ਕਿਸਾਨ ਜਿਹੜੇ ਨੇ ਬੜੇ ਦੁਖੀ ਨੇ ਕਿ ਗੰਦ ਮੰਦ ਲਿਆ ਕੇ ਸਾਡੇ ਫਾਰਮਾਂ 'ਤੇ ਸੁੱਟ ਦਿੱਤਾ ਜਾਂਦਾ, ਇਹਦੇ ਬਾਰੇ ਚਰਚਾ ਕਰਾਂਗੇ। ਭਾਰਤ ਦੀ ਹਾਕੀ ਟੀਮ ਦੀ ਨਵੀਂ ਡਰੈੱਸ ਦੇ ਰੰਗ 'ਤੇ ਬਹਿਸ ਛਿੜ ਗਈ ਹੈ, ਪੋਲੀਟਿਕਸ ਚੱਲ ਰਹੀ ਹੈ। ਰੰਗ ਭਗਵੇਂ ਰੰਗ ਦੀ ਜਰਸੀ ਕਿਉਂ ਪਹਿਨਾਈ ਗਈ ਹੈ ਇੰਡੀਆ ਦੀ ਟੀਮ ਨੂੰ, ਇਹਦੇ 'ਤੇ ਚਰਚਾ ਚੱਲ ਰਹੀ ਹੈ ਜੀ। ਇਹ ਸਾਰੀਆਂ ਖਬਰਾਂ 'ਤੇ ਜੇ ਸਮਾਂ ਹੋਇਆ ਤਾਂ ਇਸ ਤੋਂ ਇਲਾਵਾ ਹੋਰ ਖਬਰਾਂ 'ਤੇ ਵੀ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ ਇਹ ਕੰਪਨੀ ਅਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਦੇਣਗੇ। ਫੋਨ

25760-09-83। ਵੈਸੇ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਿਜ ਏਰੀਆ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। ਮਾਹਿਰ ਡਾਕਟਰਾਂ ਦੀ ਟੀਮ ਹੈ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ, ਅਤੇ ਜੇ ਤੁਸੀਂ ਓਪਨਿੰਗ ਆਵਰਸ ਜਾਂ ਕੋਈ ਹੋਰ ਇਨਫੋਰਮੇਸ਼ਨ ਦੇ ਬਾਰੇ ਆਪ ਜੀ ਨੂੰ ਜਿਹੜਾ ਫੋਨ ਨੰਬਰ ਚਾਹੀਦਾ ਹੋਵੇ ਤਾਂ ਨੋਟ ਕਰ ਲਓ 587-617-4496 5876-4696। ਮਰਸੀਡੀਜ਼ ਬੈਂਜ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ। ਵਧੀਆ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਣਾਂ ਨਾਲ ਸੰਪਰਕ ਬਣਾ ਲਓ, ਉਹ ਆਪ ਜੀ ਨੂੰ ਵਧੀਆ ਡੀਲ ਲੈ ਦੇਣਗੇ। ਗੌਰਵ ਸ਼ਰਮਾ, ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ, ਇਹ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ। 403-404-3500 'ਤੇ ਸੰਪਰਕ ਕਰ ਲਓ। 403-404-3500। ਮਦਰ ਇੰਡੀਆ ਰੈਸਟੋਰੈਂਟ, ਜੇ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਮਦਰ ਇੰਡੀਆ ਰੈਸਟੋਰੈਂਟ ਤੋਂ ਤੁਸੀਂ ਖਾ ਸਕਦੇ ਹੋ ਜੀ। 24 ਘੰਟੇ 7 ਦਿਨ ਖੁੱਲ੍ਹਦਾ, 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਸਵੇਰੇ 10 ਤੋਂ 4 ਵਜੇ ਤੱਕ। ਵੀਕਐਂਡ 'ਤੇ ਮਾਲ ਪੂੜੇ, ਖੀਰ, ਇਹ ਆਈਟਮਾਂ ਤੁਹਾਨੂੰ ਅੱਜ ਕੱਲ੍ਹ ਮਿਲਣਗੀਆਂ ਜੀ, ਅਤੇ 40 ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਖੁੱਲ੍ਹਦਾ ਜੀ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਾਊਥ ਇੰਡੀਅਨ ਕੁਜ਼ੀਨ, ਅਤੇ ਇਹ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ, ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਬਣਵਾ ਸਕਦੇ ਹੋ। ਫੈਮਿਲੀ ਫੋਟੋ, ਬੱਚਿਆਂ ਦੀ ਫੋਟੋ ਵੀ ਕਰਕੇ ਦੇਣਗੇ, ਪੋਰਟਰੇਟ ਵੀ ਕਰ ਦੇਣਗੇ, ਅਤੇ $7 ਦੇ ਵਿੱਚ ਪਾਸਪੋਰਟ ਫੋਟੋ ਕਰ ਦੇਣਗੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ। ਆਓ ਹੁਣ ਖਬਰਾਂ 'ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੀ ਖਬਰ ਕੈਲਗਰੀ ਦੇ ਵਿੱਚ ਕੱਲ੍ਹ ਤੋਂ ਜੋ ਆਈ ਹੈ, ਪਿਛਲੇ ਕਈ ਦਿਨਾਂ ਤੋਂ ਲਾਪਤਾ 11 ਸਾਲਾਂ ਦਾ ਔਟਿਜ਼ਮ ਪੀੜਿਤ ਪਾਰਕਰ ਵੈਲਸ ਨਾਂ ਦੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ, ਅਤੇ ਜਿਸ ਤਰ੍ਹਾਂ ਬਰਾਮਦ ਹੋਈ ਹੈ, ਇਹ ਨਾ ਬੋਲ ਸਕਣ ਵਾਲਾ ਬੱਚਾ ਕੀ ਕਰ ਸਕਿਆ ਹੋਵੇਗਾ ਆਪਣੀ ਜ਼ਿੰਦਗੀ ਦੇ ਅੰਤਲੇ ਪਲਾਂ ਦੇ ਵਿੱਚ। ਬੜਾ ਹੀ ਪਿਆਰਾ, ਬੜੀ ਖੂਬਸੂਰਤ ਸ਼ਕਲ ਉਸ ਬੱਚੇ ਦੀ, ਪਰ ਇਹ ਜੋ ਸਮੱਸਿਆਵਾਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਜੋ ਔਟਿਜ਼ਮ ਨਾਲ ਪੀੜਿਤ ਬੱਚੇ ਨੇ ਉਹਨਾਂ ਦੇ ਬਾਰੇ ਬਹਿਸ ਜਿਹੜੀ ਹੈ ਜੀ, ਉਹ ਦੁਬਾਰਾ ਛਿੜੀ ਹੈ। ਅਤੇ ਜਿਸ ਤਰ੍ਹਾਂ ਲਾਸ਼ ਉਹਦੀ ਬਰਾਮਦ ਹੋਈ, ਇੱਕ ਪਾਈਪ ਦੇ ਵਿੱਚੋਂ ਇੱਕ ਨਵੇਕਲੇ ਜਿਹੇ ਇਲਾਕੇ ਵੱਲ ਨੂੰ ਨਿਕਲ ਗਿਆ ਬੱਚਾ, ਅਤੇ ਹੁਣ ਦੁਬਾਰਾ ਟਿਪਸ ਮਿਲਣ ਤੋਂ ਬਾਅਦ ਪੁਲਿਸ ਨੇ ਜਦੋਂ ਸਰਚ ਕੀਤੀ ਤਾਂ ਇਹ ਬਰਾਮਦ ਹੋਇਆ। ਆਖਰੀ ਪਲ ਉਸ 'ਤੇ ਕਿੰਨੇ ਦਰਦਨਾਕ ਰਹੇ ਹੋਣਗੇ, ਸਿਰਫ ਇਹ ਕਿ ਉਹ ਸਮਝ ਨਹੀਂ ਸੀ ਸਕਦਾ ਬਹੁਤ ਸਾਰੀਆਂ ਚੀਜ਼ਾਂ ਨੂੰ, ਅਤੇ ਇੱਕ ਆਮ ਇਨਸਾਨ ਵਾਂਗ ਸੋਚ ਸਮਝ ਜਾਂ ਵਿਚਰ ਨਹੀਂ ਸਕਦਾ ਸੀ। ਇਹ ਜਿਹੜਾ ਸਿਸਟਮ ਹੈ, ਜਿਹੜੇ ਇਸ ਤਰ੍ਹਾਂ ਦੇ ਬੱਚੇ ਨੇ ਜਾਂ ਕੋਈ ਸਿਆਣੇ ਨੇ ਜਾਂ ਕੋਈ ਹੋਰ ਨੇ, ਜਦੋਂ ਗਰੋ ਵੀ ਕਰ ਜਾਂਦੇ ਨੇ, ਫਿਰ ਉਹਨਾਂ ਨਾਲ ਅਸੀਂ ਕਿਵੇਂ ਬਿਹਤਰ ਤਰੀਕੇ ਨਾਲ ਵਰਤਾਅ ਕਰ ਸਕਦੇ ਹਾਂ, ਅਤੇ ਉਹਨਾਂ ਲਈ ਕੀ ਅਸੀਂ ਪੇਸ਼ ਕਰ ਸਕਦੇ ਹਾਂ। ਸਮਾਜ ਦੇ ਵਿੱਚ ਇਹਨਾਂ ਚੀਜ਼ਾਂ 'ਤੇ ਬਹਿਸ ਚੱਲਦੀ ਰਹੇਗੀ, ਇਹ ਵੀ ਕਿ ਇਹ ਬਹਿਸ ਜ਼ਰੂਰੀ ਵੀ ਹੈ, ਹਾਲਾਂਕਿ ਭਾਵੇਂ ਕਿ ਬਾਅਦ ਵਿੱਚ ਚੱਲੀ ਹੈ, ਉਹ ਪਹਿਲਾਂ ਵੀ ਚੱਲਦੇ ਰਹੇ। ਐਂਬਰ ਅਲਰਟ ਸਿਸਟਮ ਇਸੇ ਤਰ੍ਹਾਂ ਹੀ ਦੇਣ ਹੈ ਇਸੇ ਸਿਸਟਮ ਦੀ। ਹੁਣ ਕੁਛ ਸੰਸਥਾਵਾਂ ਉਹ ਇਸ ਚੀਜ਼ ਦੀ ਵਕਾਲਤ ਕਰ ਰਹੀਆਂ ਨੇ ਕਿ ਜਿਹੜੇ ਵਨਰੇਬਲ ਪੀਪਲ ਨੇ, ਇਸ ਤਰ੍ਹਾਂ ਜਿਹੜੇ ਕਿਸੇ ਨੇ ਕਿਸੇ ਕੁਦਰਤੀ ਸਿਸਟਮ ਕਰਕੇ, ਕੁਦਰਤੀ ਵਰਤਾਰੇ ਕਰਕੇ ਜੋ ਆਮ ਇਨਸਾਨ ਵਾਂਗ ਵਿਚਰ ਨਹੀਂ ਸਕਦੇ, ਉਹਨਾਂ ਲਈ ਬੈਟਰ ਵਧੀਆ ਐਮਰਜੈਂਸੀ ਅਲਰਟ ਸਿਸਟਮ ਹੋਣਾ ਚਾਹੀਦਾ, ਤਾਂ ਕਿ ਛੇਤੀ ਤੋਂ ਛੇਤੀ ਕੋਈ ਕਾਰਵਾਈ ਕੀਤੀ ਜਾ ਸਕੇ। ਹੁਣ ਕੈਨੇਡੀਅਨਸ ਜਿਹੜੇ ਨੇ ਔਟਿਜ਼ਮ ਦੇ ਨਾਲ ਪੀੜਿਤ, ਉਹਨਾਂ ਦੀ ਇੱਕ ਸੰਸਥਾ ਹੈ, ਨੋਨ ਪ੍ਰੋਫਿਟ ਸੰਸਥਾ, ਉਹਨਾਂ ਵੱਲੋਂ ਇਹ ਆਵਾਜ਼ ਉਠਾਈ ਗਈ ਹੈ। ਹੁਣ ਇਹਦੇ ਵਿੱਚ ਸਰਚ ਜਿਹੜੀ ਚਲਾਈ ਗਈ ਬੱਚੇ ਨੂੰ ਲੱਭਣ ਲਈ, ਕਿ ਉਹਦੇ ਵਿੱਚ ਕੋਈ ਕੁਤਾਹੀ ਰਹੀ, ਕਿ ਸਮਾਰਿੰਦ ਦੇ ਛੇਤੀ ਕਾਰਵਾਈ ਜਿਹੜੀ ਹੈ ਨਹੀਂ ਹੋ ਸਕੀ, ਇਹ ਕੁਸ਼ਚਨ ਜਿਹੜੇ ਨੇ ਇਹ ਰੇਜ਼ ਹੋਏ ਨੇ, ਅਤੇ ਪਬਲਿਕ ਅਲਰਟ ਸਿਸਟਮ ਜਿਹੜਾ ਆ ਉਹਦੇ 'ਤੇ ਵੀ ਸਵਾਲ ਖੜ੍ਹੇ ਹੋਏ ਨੇ ਕਿ ਕੀ ਇਹ ਬੈਟਰ ਤਰੀਕਾ, ਹੋਰ ਕੀ ਕੀਤਾ ਜਾ ਸਕਦਾ। ਨੈਸ਼ਨਲ ਔਟਿਜ਼ਮ ਨੈੱਟਵਰਕ ਵਾਲੇ ਕਹਿੰਦੇ ਨੇ ਕਿ ਐਮਰਜੈਂਸੀ ਅਲਰਟ ਸਿਸਟਮ ਅਤੇ ਫਸਟ ਰਿਸਪੋਂਡਰ ਜਿਹੜੇ ਪਹਿਲਾਂ ਸਭ ਤੋਂ ਮੋਹਰੇ ਜਾ ਕੇ ਕਾਰਵਾਈ ਕਰਦੇ ਨੇ, ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਕੁਛ ਬਦਲਾਅ ਕਰਨ ਦੀ ਲੋੜ ਹੈ, ਅਤੇ ਛੇਤੀ ਕਰਨ ਦੀ ਲੋੜ ਹੈ ਵਨਰੇਬਲ ਚਿਲਡਰਨ ਅਤੇ ਉਹਨਾਂ ਦੇ ਪਰਿਵਾਰਾਂ ਦੀ, ਤਾਂ ਕਿ ਹੈਲਪ ਹੋ ਸਕੇ। ਔਰ ਇਹਦੇ ਵਿੱਚ ਕੁਛ
ਮਦਰਸ

ਹੈਗੀਆਂ ਨੇ, ਕੁਛ ਮਾਵਾਂ ਨੇ ਜਿਨ੍ਹਾਂ ਨੇ ਪਟੀਸ਼ਨ ਸ਼ੁਰੂ ਕੀਤੀ ਅਫੀਸ਼ੀਅਲਸ ਨੂੰ ਇਸੇ ਤਰ੍ਹਾਂ ਆਊਟਰੀਚ ਐਮਰਜੈਂਸੀ ਮੈਸੇਜ ਜਿਹੜੇ ਨੇ ਕੈਟੇਗਰੀਜ਼ ਲਈ, ਜਿਹਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਨੇ, ਉਹਨਾਂ ਦੀ ਬਿਹਤਰ ਤਰੀਕੇ ਨਾਲ ਮਦਦ ਕਰਨ ਲਈ ਜਿਹੜੀ ਹੈ ਕੋਈ ਗੱਲਬਾਤ ਤੋਰੀ ਹੈ। ਨੈਸ਼ਨਲ ਆਟਿਜ਼ਮ ਨੈਟਵਰਕ ਵਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਪੇਸ ਕ੍ਰੀਏਟ ਕਰਨਗੇ ਅਤੇ ਆਟਿਸਟਿਕ ਫੈਮਲੀਜ਼, ਫੈਮਲੀ ਪ੍ਰੋਫੈਸ਼ਨਲਸ, ਕਮਿਊਨਿਟੀਜ਼ ਨੂੰ ਆਪਣੀਆਂ ਸਟੋਰੀਜ਼, ਹੱਲ ਅਤੇ ਇਸ ਦੀ ਰੀਅਲ ਚੇਂਜ ਲਈ ਕੁਛ ਅੱਗੇ ਵਧਣ ਦੇ ਜਿਹੜੇ ਸਾਰਥਕ ਕਦਮ ਨੇ ਉਹ ਪੁੱਟਣ ਲਈ ਇਨਫੋਰਮੇਸ਼ਨ ਇਕੱਠੀ ਕਰਨਗੇ। ਅਤੇ ਉਹ ਕਹਿੰਦੇ ਨੇ ਕਿ ਕੋਈ ਬੱਚਾ ਗਵਾਚਣਾ ਨਹੀਂ ਚਾਹੁੰਦਾ, ਕੋਈ ਬੱਚਾ ਗਵਾਚਣਾ ਨਹੀਂ ਚਾਹੀਦਾ ਕਿ ਜਦਕਿ ਉਹਨਾਂ ਨੂੰ ਬਚਾਇਆ ਜਾ ਸਕਦਾ। ਸੋ ਭਾਵਕ ਹੋਣ ਦੇ ਪਲ ਨੇ, ਪਰ ਅਗਾਂਹ ਵਾਸਤੇ ਇਹੋ ਜਿਹੀ ਘਟਨਾਵਾਂ ਨਾ ਵਾਪਰਨ, ਇਹਦੇ ਲਈ ਕੋਈ ਸਾਰਥਕ ਕਦਮ ਵੀ ਪੁੱਟਣ ਦੀ ਲੋੜ ਹੈ ਅਤੇ ਸੰਸਥਾਵਾਂ ਇਹੋ ਕਰ ਰਹੀਆਂ ਨੇ। ਖੈਰ, ਇਹ ਜਿਹੜੀ ਸੋਗਮਈ ਖਬਰ ਸੀ, ਇਸ ਤੋਂ ਬਾਅਦ ਥੋੜ੍ਹੀ ਜਿਹੀ ਗੱਲ ਇਰਾਨ ਦੀ ਮਿਡਲ ਈਸਟ ਦੀ ਲੜਾਈ ਦੀ ਕਰਾਂਗੇ, ਜਿੱਥੇ ਫਿਰ ਇੱਕ ਵਾਰ ਹਾਲਾਤ ਖਰਾਬ ਨੇ ਅਤੇ ਇਹਦੇ ਨਾਲ ਮਾਰਕੀਟ ਦੇ ਵਿੱਚ ਜਿਹੜੀ ਉਥਲ ਪੁਥਲ ਹੁੰਦੀ ਹੈ ਜੀ, ਸਭ ਤੋਂ ਪਹਿਲਾਂ ਤਾਂ ਉਹਦੀ ਗੱਲ ਕਰ ਲਈਏ ਕਿ ਉਹ ਕੀ ਚੱਲ ਰਿਹਾ। ਕੱਚੇ ਤੇਲ ਦੀਆਂ ਕੀਮਤਾਂ ਨੂੰ ਉਛਾਲ ਆਉਂਦਾ ਜਦੋਂ ਵੀ ਜਿਹਾ ਹੁੰਦਾ, ਅੱਜ ਹਾਲਾਂਕਿ ਉਛਾਲ ਨਹੀਂ ਹੈ। WTI ਕਰੂਡ ਆਇਲ ਜੋ ਹੈ $83-84 ਦੇ ਲਗਭਗ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ ਉਹ $99.90 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ। ਜੇ ਕਰੰਸੀਆਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਨ ਡਾਲਰ ਥੋੜ੍ਹਾ ਜਿਹਾ ਕਮਜ਼ੋਰ ਹੈ। ਅੱਜ ਤੁਹਾਡੇ ਕੋਲ $1 ਹੈ ਤਾਂ ਤੁਹਾਨੂੰ ਉਸਦੇ ਬਰਾਬਰ $1.39 ਕੈਨੇਡਾ ਦੇ ਮਿਲਣਗੇ, $1.39। ਜੇ ਤੁਹਾਡੇ ਕੋਲ $1 ਹੈ ਤਾਂ 71 ਅਮਰੀਕਨ ਸੈਂਟ ਜਿਹੜੇ ਨੇ ਮਿਲ ਜਾਣਗੇ। $1 ਦੇ ਅੱਜ ਤੁਹਾਨੂੰ ਮਿਲਣਗੇ ਜੀ ₹95.51 ₹95.51 ਇੰਡੀਆ ਦੇ। $1 ਦੇ ਤੁਹਾਨੂੰ ਮਿਲਣਗੇ ਜੀ ₹68.38 68.38। ਸੋ ਇਹ ਸਥਿਤੀ ਹੈ। ਅਤੇ ਅਸੀਂ ਜਰਾ ਕੁ ਹੁਣ ਬਾਕੀ ਖਬਰਾਂ 'ਤੇ ਧਿਆਨ ਕਰਦੇ ਹਾਂ। ਸਭ ਤੋਂ ਪਹਿਲਾਂ ਕਿ USA ਅਤੇ ਇਰਾਨ ਨੇ ਮਿਜ਼ਾਈਲਸ ਕੱਲ੍ਹ ਚਲਾਈਆਂ, ਬਲਕਿ ਉੱਥੇ ਦੇ ਵੀਰਵਾਰ ਨੂੰ ਚੱਲੀਆਂ ਜੋ ਕਿ ਸਾਡੇ ਅੱਜ ਵੀਰਵਾਰ ਹੈ, ਅਤੇ ਬੈਕ ਐਂਡ ਫੋਰਥ ਇੱਕ ਦੂਸਰੇ 'ਤੇ ਅਕੜ ਪਿਛੜ ਜਿਹੜੇ ਹਮਲੇ ਕੀਤੇ ਗਏ ਉਹਦੇ ਵਿੱਚ ਜਿਹੜਾ ਇੱਕਦਮ ਕੋਈ ਨਤੀਜਾ, ਰੈਜ਼ੋਲਿਊਸ਼ਨ, ਕੋਈ ਸਮਝੌਤਾ ਹੋਣ ਦੀ ਆਸ ਹੈ ਜਿਹੜੀ ਵੱਜਦੀ ਨਜ਼ਰ ਨਹੀਂ ਆ ਰਹੀ। ਥੋੜ੍ਹੀ ਬਹੁਤੀ ਰਾਹਤ ਮਿਲੀ ਹੈ ਅਤੇ ਆਲ ਆਊਟ ਵਾਰ ਵੱਲ ਨੂੰ ਫਿਰ ਕਹਾਣੀ ਵੱਧਦੀ ਹੋਈ ਨਜ਼ਰ ਆਈ। ਕੁਛ ਹੋਰਨਾਂ ਮੁਲਕਾਂ ਦੇ ਵੱਲੋਂ ਵੀ ਜਿਹੜਾ ਹੈ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਗਈ, ਜੋਰਡਨ ਵੱਲੋਂ, ਕੁਵੈਤ ਵੱਲੋਂ, ਇਜਿਪਟ ਵੱਲੋਂ, ਕਿ ਅਸੀਂ ਇੱਥੇ ਦੁਬਾਰਾ ਉਤਪੰਨ ਹੋਈ ਸਥਿਤੀ ਤੋਂ ਚਿੰਤਤ ਹਾਂ। ਇੱਕ ਇਰਾਨੀਅਨ ਸਟ੍ਰਾਈਕ ਜਿਹੜੀ ਹੈ ਚਾਈਨੀਜ਼ ਫਰਮ ਦੀ ਇੱਕ ਬਿਲਡਿੰਗ ਦੇ ਵਿੱਚ ਵੱਜੀ ਕੁਵੈਤ ਦੇ ਵਿੱਚ, ਜਿਸ ਦੇ ਨਾਲ ਸਟਰਕਚਰ ਬੁਰੀ ਤਰ੍ਹਾਂ ਡੈਮੇਜ ਹੋਇਆ, ਢਾਂਚਾ, ਅਤੇ ਇੱਕ ਵਰਕਰ ਦੀ ਮੌਤ ਹੋਈ। ਕੁਵੈਤ ਦੀ ਮਿਲਟਰੀ ਨੇ ਬਾਅਦ ਵਿੱਚ ਕਿਹਾ ਕਿ ਜੋਰਡਨ ਦੇ ਏਅਰ ਡਿਫੈਂਸਿਸ ਨੇ 5 ਮਿਸਾਈਲਾਂ ਜਿਹੜੀਆਂ ਇਰਾਨ ਵੱਲੋਂ ਛੱਡੀਆਂ ਗਈਆਂ ਸੀ ਉਹਨਾਂ ਨੂੰ ਸੁੱਟ ਲਿਆ। ਕੋਈ ਜੋਰਡਨ ਦੀ ਇੰਟਰਸੈਪਸ਼ਨ ਦੇ ਵਿੱਚ ਕੋਈ ਕੈਜੁਅਲਿਟੀ ਨਹੀਂ ਦੱਸੀ ਗਈ। ਅਤੇ ਜੋਰਡਨ ਦੀ ਸਟੇਟ ਰਨ ਪੈਟਰਾ ਨਿਊਜ਼ ਜਿਹੜੀ ਹੈ ਜੀ, ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਜਿਹੜੇ ਨੇ ਅਮਰੀਕਾ ਅਤੇ ਇਰਾਨ ਇੱਕ ਦੂਸਰੇ 'ਤੇ ਹਮਲੇ ਕਰ ਰਹੇ ਨੇ ਅਤੇ ਇਸ ਵਿੱਚ ਹੋਰ ਲੋਕ ਵੀ ਨੇ ਅਤੇ ਇਹਨਾਂ ਦੇ ਹਮਲਿਆਂ ਦੇ ਵਿੱਚ ਆ ਰਹੇ ਨੇ। US ਮਿਲਟਰੀ ਨੇ ਕਿਹਾ ਸੀ ਕਿ ਅਸੀਂ ਇੱਕ ਹੈਵੀ ਵੇਵ ਜਿਹੜੀ ਸਟ੍ਰਾਈਕਸ ਦੀ ਇਰਾਨ 'ਤੇ ਕੀਤੀ ਹੈ, ਵੱਡੇ ਹਮਲੇ ਕੀਤੇ ਨੇ, ਅਤੇ ਇਰਾਨੀਅਨ ਮਿਜ਼ਾਈਲ ਅਟੈਕ ਜਿਹੜਾ US ਬੇਸ 'ਤੇ ਜੋਰਡਨ ਦੇ ਵਿੱਚ ਹੋਇਆ, ਜਿਹਦੇ ਬਾਰੇ ਰੌਲਾ ਇਹ ਹੈ ਕਿ ਉੱਥੇ ਕਾਫੀ ਸਾਰਾ ਨੁਕਸਾਨ ਹੋਇਆ ਅਤੇ US ਦੀ ਸੈਂਟਰਲ ਕਮਾਂਡ ਜਿਹੜੀ ਸੈਂਟਕੌਮ ਹੈ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਅਸੀਂ ਟਾਰਗੇਟ ਹਿੱਟ ਕੀਤੇ ਨੇ, ਲੇਕਿਨ ਇਸ ਗੱਲ 'ਤੇ ਕੋਈ ਚਰਚਾ ਬਹੁਤੀ ਨਹੀਂ ਹੋਈ ਕਿ ਸਾਡਾ ਕਿੰਨਾ ਕੋਈ ਨੁਕਸਾਨ ਹੋਇਆ। ਇਰਾਨ ਦੀ ਰੈਵੋਲੂਸ਼ਨਰੀ ਗਾਰਡ ਦੇ ਕੇਂਦਰਾਂ 'ਤੇ ਵੀ ਹਮਲੇ ਹੋਏ ਨੇ ਅਤੇ ਇਰਾਨ ਦੀ ਅਫੀਸ਼ੀਅਲ ਨਿਊਜ਼ ਏਜੰਸੀ ਇਰਨਾ, ਉਹਨਾਂ ਨੇ ਕਿਹਾ ਕਿ ਸਾਡੇ ਕਈ ਲੋਕ ਮਾਰੇ ਗਏ ਨੇ, ਉਹਨਾਂ ਨੇ ਘੱਟੋ ਘੱਟ 3 ਮੌਤਾਂ ਦੀ ਪੁਸ਼ਟੀ ਕੀਤੀ, ਪਰ ਅਸਲ ਵਿੱਚ ਜ਼ਿਆਦਾ ਵੀ ਹੋ ਸਕਦੀਆਂ ਨੇ। ਸਾਊਦੀ ਅਰਬ ਦੇ ਨਾਲ ਇਰਾਕ ਦੇ ਵਿੱਚ ਹਮਲੇ ਕੀਤੇ ਗਏ, ਇਰਾਨ ਦੇ ਵਿੱਚ ਹਮਲੇ ਕੀਤੇ ਗਏ ਜਿਨ੍ਹਾਂ ਨਾਲ 20 ਫਾਈਟਰ ਮਾਰੇ ਗਏ ਦੱਸੇ। ਇਹ ਜਿਹੜਾ ਵਰਸ਼ਨ ਹੈ ਅਮਰੀਕਾ ਦਾ ਜਾਂ ਸਾਊਦੀ ਅਰਬ ਦਾ ਉਹਦੇ ਵਿੱਚ ਹੈ, ਅਤੇ 6 ਇਰਾਨੀ ਐਡਵਾਈਜ਼ਰ ਵੀ ਉਸ ਵਿੱਚ ਮਾਰੇ ਗਏ। ਹੁਣ ਕੀ ਚੱਲ ਰਿਹਾ, ਸੱਚਾਈ ਕੀ ਹੈ, ਕਿੱਥੇ ਹੈ, ਇਹਦੇ ਬਾਰੇ ਪਤਾ ਨਹੀਂ ਹੈ, ਪਰ ਫਾਇਰਸ, ਅੱਗਾਂ ਲੱਗਣ ਦੀਆਂ ਘਟਨਾ ਜਿਹੜੀਆਂ ਨੇ ਇਜਿਪਸ਼ੀਅਨ ਪੋਰਟ 'ਤੇ ਵੀ ਨਜ਼ਰ ਆਈਆਂ ਨੇ, ਅਤੇ ਗਲੋਬਲ ਇਕੋਨਮੀ ਇਸ
ਹਮਲਿਆਂ ਦੇ ਨਾਲ

ਇਸ ਲੜਾਈ ਦੇ ਨਾਲ ਫਰਵਰੀ ਤੋਂ ਬਾਅਦ ਹੋਈ ਸਥਿਤੀ ਦੇ ਨਾਲ ਬਿਲਕੁਲ ਹਿੱਲ ਗਈ ਹੈ ਜੀ। ਗਲੋਬਲ ਇਕਨੋਮੀ ਦੇ ਵਿੱਚ ਵੱਡੇ ਝਟਕੇ ਨੇ ਅਤੇ ਸਟ੍ਰੇਟ ਆਫ ਫਾਰਮੋਜ਼ ਜਿਹੜਾ ਹੈ ਉਹ ਇਸ ਵੇਲੇ ਫੇਰ ਬੰਦ ਪਿਆ ਅਤੇ ਸਪਲਾਈ ਚੇਨ ਮੈਨੇਜਮੈਂਟ ਦੁਨੀਆ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਅਨਸਰਟਨਟੀ ਅਤੇ ਅਸ਼ਾਂਤੀ ਇਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ 'ਤੇ ਬੁਰਾ ਅਸਰ ਪੈ ਰਿਹਾ ਜੀ। ਹੋਰ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਮੀਗ੍ਰੇਸ਼ਨ ਦੀ ਗੱਲ ਕਰ ਲੈਂਦੇ ਹਾਂ ਕਿ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਕੀ ਹੋ ਰਿਹਾ। ਜੋ ਕੈਲਗਰੀ ਦੇ ਵਿੱਚ ਪੋਟਾਜ ਕਾਲਜ ਦੇ ਸਟੂਡੈਂਟਸ ਐਡਮਿੰਟਨ ਦੇ ਵਿੱਚ ਜਿਹੜੇ ਹਾਲਾਤ ਬਣੇ ਨੇ ਉਹਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਤੱਕ ਇਹ ਗੱਲ ਪਹੁੰਚੀ ਹੈ। ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਹੈ। ਪਰ ਜਦੋਂ ਪ੍ਰਧਾਨ ਮੰਤਰੀ ਇਹ ਗੱਲ ਕਰ ਰਹੇ ਸੀ ਤਾਂ ਉੱਥੇ ਹੀ ਲਾਗੇ ਡੈਨੀਅਲ ਸਮਿਥ ਉਹਨਾਂ ਦੇ ਖੜ੍ਹੇ ਹੋਏ ਸੀ। ਇਸੇ ਸਵਾਲ ਦਾ ਉਹਨਾਂ ਨੇ ਜਵਾਬ ਜਿਹੜਾ ਹੈ ਉਹ ਦਿੱਤਾ। ਇੱਕ ਪੱਤਰਕਾਰ ਨੇ ਜਦੋਂ ਅਲਬਰਟਾ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੱਦ ਹੋਣ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦਾ ਮੁੱਦਾ ਇੱਕ ਰੈਡੀਅਰ ਦੇ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਰੱਖਿਆ ਗਿਆ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਵੱਖਰੇ ਵੱਖਰੇ ਰੂਪ ਦੇਖਣ ਨੂੰ ਮਿਲੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਕਿ ਉਹਨਾਂ ਨੂੰ ਅਸਲ 'ਚ ਪੁੱਛਿਆ ਇਹ ਗਿਆ ਇੱਕ ਪੱਤਰਕਾਰ ਵੱਲੋਂ ਕਿ ਕੀ ਸਰਕਾਰ ਕੈਲਗਰੀ ਵਿੱਚ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਤਿਆਰ ਹੈ। ਤਾਂ ਪ੍ਰਾਈਮ ਮਿਨਿਸਟਰ ਨੇ ਮੰਨਿਆ ਕਿ ਇਸ ਵਿਸ਼ੇਸ਼ ਮਾਮਲੇ 'ਤੇ ਭੁੱਖ ਹੜਤਾਲ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ, ਪੂਰੀ ਜਾਣਕਾਰ ਨਹੀਂ ਹੈ। ਪਰ ਉਹ ਕਹਿੰਦੇ ਨੇ ਕਿ ਕੈਨੇਡਾ ਵਿੱਚ ਬਿਨਾਂ ਵੈਲਿਡ ਸਟੇਟਸ ਜਾਂ ਰਿਫਿਊਜੀ ਸਟੇਟਸ ਅਸਾਈਲਮ ਕਲੇਮ ਤੋਂ ਬਿਨਾਂ ਰਹਿ ਰਹੇ ਵਿਅਕਤੀਆਂ ਲਈ ਕਾਨੂੰਨੀ ਪ੍ਰਕਿਰਿਆਵਾਂ ਜਾਂ ਅਸਾਈਲਮ ਕਲੇਮ ਦੇ ਵਿੱਚ ਰਹਿ ਰਹੇ ਵਿਅਕਤੀਆਂ ਲਈ ਬਿਲਕੁਲ ਤੈਅ ਨੇ ਅਤੇ ਕਾਨੂੰਨ ਮੁਤਾਬਕ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਪਾਲਣ ਕੀਤਾ ਜਾਵੇਗਾ। ਅਤੇ ਇੱਥੇ ਹੀ ਉਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਇਮੀਗ੍ਰੇਸ਼ਨ ਪਹਿਲਾਂ ਉਹ ਇਮੀਗ੍ਰੇਸ਼ਨ ਨੂੰ ਅਸੀਂ ਕੰਟਰੋਲ ਵਿੱਚ ਕਰ ਲਿਆ। ਉਹਨਾਂ ਨੇ ਲਫ਼ਜ਼ ਇਹ ਤਾਂ ਨਹੀਂ ਵਰਤਿਆ ਕਿ ਪਹਿਲਾਂ ਆਊਟ ਆਫ ਕੰਟਰੋਲ ਸੀ, ਪਰ ਉਹਨਾਂ ਦੇ ਕਹਿਣ ਦਾ ਮਕਸਦ ਇਹੋ ਸੀ ਕਿ ਜਿਵੇਂ ਅਸੀਂ ਕਹਿ ਦਈਏ ਕਿ ਆਹ ਕੰਮ ਹੁਣ ਠੀਕ ਕਰ ਲਿਆ ਗਿਆ, ਅਤੇ ਇਹਦਾ ਮਤਲਬ ਪਹਿਲਾਂ ਠੀਕ ਨਹੀਂ ਸੀ। ਸੋ ਇਨਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਅਸੀਂ ਕੰਟਰੋਲ ਕਰ ਲਈ ਹੈ ਅਤੇ ਅਸੀਂ ਦੇਖੋ ਜੀ ਸਾਡੇ ਇੰਨੇ ਘੱਟ ਗਏ ਨੇ, ਆਉਣ ਵਾਲੇ 2/3 ਘੱਟ ਗਏ ਨੇ ਸਟੂਡੈਂਟਸ, ਅੱਧੇ ਵਰਕ ਪਰਮਿਟ ਵਾਲੇ ਰਹਿ ਗਏ ਨੇ, ਟੈਂਪਰੇਰੀ ਰੈਜੀਡੈਂਟ ਅਸੀਂ ਇਸ ਤਰ੍ਹਾਂ ਕਰਨੇ। ਇੱਕ ਟੀਚਾ ਜਿਹੜਾ ਰੱਖਿਆ ਹੋਇਆ ਕਿ ਅਸੀਂ ਇਹਨਾਂ ਨੂੰ 5% ਟੋਟਲ ਪਾਪੂਲੇਸ਼ਨ 'ਤੇ ਕਰਨਾ ਹੈ ਕੱਚਿਆਂ ਨੂੰ, ਉਹਦੇ 'ਤੇ ਸਖਤੀ ਨਾਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਨੇ ਕੰਮ ਕਰਦੇ ਰਹਿਣਗੇ। ਇਹ ਉਹਨਾਂ ਨੇ ਅਗਲੀ ਲਾਈਨ ਵਿੱਚ ਕਿਹਾ ਕਿ ਇਹ ਜਿਹੜਾ ਇਮੀਗ੍ਰੇਸ਼ਨ ਨੂੰ ਕੰਟਰੋਲ ਕੀਤਾ, ਕਹਿੰਦੇ ਸਸਟੇਨੇਬਲ ਲੈਵਲ 'ਤੇ ਸਾਨੂੰ ਇਮੀਗ੍ਰੇਸ਼ਨ ਲਿਆਉਣੀ ਪੈਣੀ ਹੈ, ਪਰ ਇਹ ਅਜੇ ਕੰਮ ਅਸੀਂ ਕੁਛ ਸਾਲ ਹੋਰ ਇਸੇ ਤਰ੍ਹਾਂ ਚਲਾਉਣਾ ਹੈ ਅਤੇ ਤਾਂ ਕਿ ਇਮੀਗ੍ਰੇਸ਼ਨ 'ਤੇ ਪੂਰਾ ਕੰਟਰੋਲ ਹਾਸਲ ਕੀਤਾ ਜਾ ਸਕੇ। 2 ਸਾਲ ਘੱਟੋ ਘੱਟ ਉਹਨਾਂ ਨੇ ਓਵਰਆਲ ਉਪਰਾ ਜਿਹਾ ਕਿਹਾ ਕਿ ਸਾਨੂੰ ਇਹ ਕਰਨਾ ਪਏਗਾ। ਦੂਜੇ ਪਾਸੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਉੱਥੇ ਹੀ ਮੌਜੂਦ ਸੀ। ਉਹ ਕਹਿੰਦੇ ਕਿ ਜਿਹਨਾਂ ਇੰਟਰਨੈਸ਼ਨਲ ਸਟੂਡੈਂਟਸ 'ਤੇ ਵੀਜ਼ਾ ਮੁੱਕ ਚੁੱਕਾ ਹੈ ਅਤੇ PR ਨਹੀਂ ਮਿਲੀ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ। ਡੈਨੀਅਲ ਸਮਿਥ ਨੇ ਗੱਲ ਮੰਨੀ ਕਿ ਕੁਛ ਅਦਾਰਿਆਂ ਨੇ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਸੀ PR ਲਈ ਬਾਰੇ ਵੱਧ ਚੜ੍ਹ ਕੇ ਦੱਸਿਆ ਹੋ ਸਕਦਾ, ਪਰ ਕਾਨੂੰਨੀ ਸਟੇਟਸ ਖਤਮ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇੱਕ ਕਿਸਮ ਦਾ ਜੋ ਕਾਲਜਿਸ ਸੀ ਉਹਨਾਂ ਤੋਂ ਪੱਲਾ ਝਾੜਿਆ ਜਾ ਰਿਹਾ। ਉਹਨਾਂ ਦੀਆਂ ਵੈਬਸਾਈਟਸ ਦੇ ਉੱਪਰ ਕੀ ਲਿਖਿਆ ਗਿਆ ਸੀ, ਉਹਨਾਂ ਨੇ ਕੀ ਵਰਬਲੀ ਜਾਂ ਲਿਖਤੀ ਰੂਪ ਦੇ ਵਿੱਚ ਕਮਿਟ ਕੀਤਾ ਸਟੂਡੈਂਟਸ ਨੂੰ, ਜਾਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕੀ ਸਬਜ਼ ਬਾਗ ਦਿਖਾਏ ਗਏ, ਉਹਨਾਂ ਦੇ ਚਲਦਿਆਂ ਸਰਕਾਰ ਇਹ ਕਹਿ ਰਹੀ ਹੈ ਕਿ ਉਹਨੇ ਤੁਹਾਨੂੰ ਕੀ ਕਿਹਾ, ਸਾਨੂੰ ਇਸ ਗੱਲ ਦਾ ਮਤਲਬ ਨਹੀਂ ਹੈ, ਪਰ ਆਹ ਨਿਯਮ ਨੇ, ਇਹਨਾਂ ਨਿਯਮਾਂ ਮੁਤਾਬਕ ਤੁਹਾਨੂੰ ਜਾਣਾ ਪਏਗਾ। ਜੇ ਇਸ ਖਬਰ ਦਾ ਤੋੜ ਕੋਈ ਅਸਰ ਜਾਂ ਕੋਈ ਨਿਚੋੜ ਕੱਢਣਾ ਹੋਵੇ ਅਸੀਂ, ਅਸਰ ਇਹ ਹੈ ਕਿ ਗੱਲ ਉਹਨਾਂ ਤੱਕ ਪਹੁੰਚੀ ਹੈ ਜਿਹੜਾ ਮੁਜ਼ਾਰਿਬ ਹੋ ਰਹੇ ਨੇ ਜਾਂ ਭੁੱਖ ਹੜਤਾਲ ਹੈ ਜਾਂ ਜੋ ਵੀ ਹੈ ਜਿੱਥੇ ਜਿੱਥੇ ਚੱਲ ਰਿਹਾ। ਅਤੇ ਇਸ ਦਾ ਨਿਚੋੜ ਇਹ ਹੈ ਕਿ ਸਰਕਾਰ, ਪ੍ਰਾਈਮ ਮਿਨਿਸਟਰ ਜਾਂ ਸਾਡੇ ਅਲਬਰਟਾ ਦੇ ਪ੍ਰੈਮੀਅਰ ਡੈਨੀਅਲ ਸਮਿਥ, ਮਾਰਕ ਕਾਰਨੀ ਅਜੇ ਉਨੇ ਸਖ਼ਤ ਰੌਂ ਵਿੱਚ ਨਹੀਂ ਹੈ ਕਿਉਂਕਿ ਉਹ ਥੋੜ੍ਹਾ ਜਿਹਾ ਉਹਨਾਂ ਦਾ ਹੋਰ ਹਿਸਾਬ ਹੈ।
ਤੇ ਪਰ ਪ੍ਰੀਮੀਅਰ ਡੈਨੀਅਲ ਸਮਿਥ ਦਾ ਬਿਲ

ਕੁੱਲ ਸਖਤ ਰੁੱਖ ਹੈ ਉਹ, ਅਤੇ ਉਹ ਕੀ ਚਾਹੁੰਦੇ ਨੇ, ਇਹ ਸਾਨੂੰ ਜਿਹੜਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਜੀ। ਬੇਸਿਕਲੀ ਅਤੇ ਨਿਚੋੜ ਇਹਦਾ ਜਿਹੜਾ ਇਹ ਕਹਿ ਲਈਏ ਉਹ ਇਹ ਕਿ ਵਿਦਿਆਰਥੀਆਂ ਦੀ ਬਾਂਹ ਫੰਡ ਵਾਲਾ ਇਸ ਵੇਲੇ ਕੋਈ ਨਹੀਂ ਜਾਪ ਰਿਹਾ, ਕੋਈ ਵੀ ਨਹੀਂ, ਨਾ ਵਿਰੋਧੀ ਧਿਰ ਦੇ ਵਿੱਚੋਂ, ਨਾ ਵਿਰੋਧੀ ਪਾਰਟੀ ਦੇ ਵਿੱਚੋਂ, ਸੱਤਾਧਾਰੀ ਦੇ ਵਿੱਚੋਂ ਕੋਈ ਨਹੀਂ, ਅਤੇ ਅਲਬਰਟਾ ਸਰਕਾਰ ਦੇ ਵਿੱਚੋਂ ਕੋਈ ਨਹੀਂ। ਇਹ ਸੱਚ ਹੈ, ਇਹਨੂੰ ਕੱਲ੍ਹ ਮੰਨ ਲਈਏ, ਇਹਨੂੰ ਅੱਜ ਮੰਨ ਲਈਏ। ਅਤੇ ਇਸ ਤੋਂ ਇਲਾਵਾ ਸਾਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਇਹ ਵਿਦਿਆਰਥੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗਿਣਤੀ ਇਹਨਾਂ ਦੀ ਵੱਧ ਸਕਦੀ ਹੈ, ਦੇਸ਼ ਦੇ ਹੋਰਨਾਂ ਹਿੱਸਿਆਂ 'ਚੋਂ ਵੀ ਅਜਿਹੀਆਂ ਖਬਰਾਂ ਆ ਸਕਦੀਆਂ ਨੇ। IRCC ਕਹਿ ਚੁੱਕੀ ਹੈ ਕਿ ਇਹ ਪ੍ਰੋਗਰਾਮ ਨੌਨ ਕ੍ਰੈਡਿਟ ਹੈ, ਅਤੇ ਨਿਯਮ ਤਾਂ ਕਦੀ ਬਦਲੇ ਹੀ ਨਹੀਂ ਅਸੀਂ। ਇਮੀਗ੍ਰੇਸ਼ਨ ਮਿਨਿਸਟਰ ਕਹਿ ਰਹੇ ਨੇ, ਉਹਨਾਂ ਨੇ ਰੁਕ ਰੁਕ ਕੇ ਬ੍ਰੇਕਾਂ ਲਾ ਲਾ ਕੇ ਜਵਾਬ ਦਿੱਤਾ, ਮਾਰਕ ਕਾਰਨੀ ਉਹਨਾਂ ਨੇ ਵੀ ਬ੍ਰੇਕਾਂ ਲਾ ਕੇ ਤਕਰੀਬਨ ਜਵਾਬ ਦਿੱਤਾ, ਅਤੇ ਡੈਨੀਅਲ ਸਮਿਥ ਹੋਰਾਂ ਨੇ ਬਿਲਕੁਲ ਸਾਫ਼ ਸਪੱਸ਼ਟ ਉਹਨਾਂ ਦਾ ਜਿਹੜਾ ਇਸ ਵੇਲੇ ਨਜ਼ਰ ਆ ਰਿਹਾ ਕਿ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਕੋਈ ਐਕਸਟਰਾ ਵਿਅਕਤੀ ਜਾਂ ਇਮੀਗ੍ਰੈਂਟਸ ਜਿਹੜੇ ਨੇ ਅਲਬਰਟਾ ਵਿੱਚ ਹੋਣ। ਸੋ ਇਹ ਹੈ ਜੀ, ਕਾਲਜ ਵਾਲੇ ਪਹਿਲਾਂ ਹੀ ਜਿਹੜੇ ਸੀ ਉਹ ਕੁਛ IRCC ਦੇ ਮਾਮਲੇ 'ਤੇ ਕਿ ਉਹਨਾਂ ਨੂੰ ਅਸੀਂ ਪੁੱਛ ਰਹੇ ਹਾਂ, ਕਰ ਰਹੇ ਹਾਂ, ਉਹ ਨਹੀਂ ਹੈ, ਉਹ ਚੱਲ ਰਿਹਾ। ਅਤੇ ਅਗਲੀ ਗੱਲ ਕਿ ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਜਿੰਨੀ ਰਿਪੋਰਟਿੰਗ ਅਸੀਂ ਵੀ ਕੀਤੀ, ਜਿਵੇਂ ਮੈਂ ਕੱਲ੍ਹ ਦੇ ਪ੍ਰੋਗਰਾਮਾਂ ਵਿੱਚ ਵੀ ਦੱਸਿਆ ਸੀ, ਉਹਨਾਂ 'ਤੇ ਬੇਹੱਦ ਗੰਭੀਰ ਤਰੀਕੇ ਨਾਲ ਉਹਨਾਂ ਪੋਸਟ ਦੇ ਉੱਪਰ ਔਰ ਇਸ ਤਰ੍ਹਾਂ ਦੇ ਰੇਸਿਸਟ ਕਮੈਂਟ ਜਿਹੜੇ ਕੀਤੇ ਗਏ, ਜਿਹਨਾਂ ਨੂੰ ਕਦੇ ਮੈਂ ਕੈਨੇਡਾ ਦੇ ਵਿੱਚ ਮੈਂ ਤਾਂ ਕਦੀ ਦੇਖੇ ਸੁਣੇ ਨਹੀਂ, ਜਾਂ ਨਾ ਉਹ ਸਮਾਜ ਕਦੀ ਦੇਖਿਆ ਇੱਥੇ ਇਹੋ ਜਿਹਾ ਇੰਨੇ ਸਾਲਾਂ ਦੇ ਐਕਸਪੀਰੀਅੰਸ ਦੇ ਵਿੱਚ, ਅਤੇ ਨਾ ਨਜ਼ਰ ਆਉਂਦਾ ਆ ਔਨ ਗਰਾਊਂਡ ਉਹ ਕੌਣ ਨੇ ਉਹ ਲੋਕ ਜੋ ਇਸ ਤਰ੍ਹਾਂ ਅੰਨੇ ਵਾਹ ਕਮੈਂਟ ਕਰ ਰਹੇ ਨੇ ਅਤੇ ਉਹ ਸਾਰਾ ਕੁਛ ਕਰ ਰਹੇ ਨੇ, ਇਹ ਸਮਝ ਤੋਂ ਬਾਹਰ ਹੈ ਜੀ। ਇਮੀਗ੍ਰੇਸ਼ਨ ਨੂੰ ਲੈ ਕੇ ਜੋ ਸਰਕਾਰ ਨੇ ਕੁਛ ਹੋਰ ਨੀਤੀਆਂ ਦੇ ਵਿੱਚ ਬਦਲਾਅ ਕੀਤੇ ਨੇ, ਹਾਲਾਂਕਿ ਸਟੱਡੀ ਪਰਮਿਟਸ ਅਸੈਸਿੰਗ ਦਾ ਐਪਲੀਕੇਸ਼ਨ, ਇਹ ਜਿਹੜੀ ਇੰਸਟਰਕਸ਼ਨ ਹੈ ਨਵੀਂ, ਇਹਦੇ ਬਾਰੇ ਜਾਣਕਾਰੀ ਤੁਹਾਨੂੰ ਅੱਜ ਦੇ ਰਿਹਾ, ਕੁਛ ਦਿਨ ਪਹਿਲਾਂ ਅਪਡੇਟ ਕੀਤੀ ਸੀ ਕਿਉਂਕਿ ਹੌਲੀ ਹੌਲੀ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਇਹ ਜਿਹੜੀਆਂ ਇੰਸਟਰਕਸ਼ਨ ਨੇ, ਨਵੀਆਂ ਹਦਾਇਤਾਂ ਨੇ ਤਾਜ਼ੀਆਂ, ਉਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਕਿ ਫਾਈਨੈਂਸ਼ੀਅਲ ਚੈੱਕ ਜਿਹੜੇ ਨੇ ਕਿ ਵਿੱਤੀ ਤੁਹਾਡੇ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਹੈ ਜੀ, ਉਹਨਾਂ 'ਤੇ ਸਖਤੀ ਕੀਤੀ ਜਾਵੇਗੀ। ਸਟੱਡੀ ਪਰਮਿਟ ਦੇ ਬਾਰੇ ਆਫਿਸਰਜ਼ ਨੂੰ ਕਹਿੰਦੇ ਸਕਰੂਟਨਾਈਜ਼ ਕੀਤਾ ਜਾ ਰਿਹਾ, ਆਫਿਸਰਜ਼ ਨੂੰ ਕਿਹਾ ਗਿਆ ਕਿ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਪੜਤਾਲ ਕਰੋ ਕਿ ਇਹ ਜਿਹੜਾ ਐਪਲੀਕੈਂਟ ਹੈ ਸਟੂਡੈਂਟ ਵੀਜ਼ੇ ਦਾ, ਇਹਦੇ ਪੈਸੇ ਆ ਕਿੱਥੋਂ ਰਹੇ ਨੇ, ਅਤੇ ਸਾਰੇ ਕੇਸਿਸ ਦੇ ਵਿੱਚ ਸੋਰਸ ਆਫ ਫੰਡ ਮਸਟ ਬੀ ਅਸੈਸਡ, ਪੈਸੇ ਕਿੱਥੋਂ ਆਉਂਦੇ ਨੇ ਅਤੇ ਉਹ ਜਿਹੜੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਹੀ ਫਿਰ ਜਿਹੜੇ ਨੇ ਅੱਗੇ ਕੰਮ ਕੀਤਾ ਜਾਵੇ। ਅਪਡੇਟਡ ਇੰਸਟਰਕਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਿਨਾਂ ਕੁਆਲੀਫਿਕੇਸ਼ਨ ਤੋਂ ਰਿਵਿਊ ਕਰਨ ਤੋਂ ਸਪਲੀਮੈਂਟਰੀ ਇੰਡੀਵਿਜੁਅਲ ਫੈਮਿਲੀ ਫਾਈਨੈਂਸ਼ੀਅਲ ਇੰਪਲੋਇਮੈਂਟ ਡਾਕੂਮੈਂਟੇਸ਼ਨ, ਅਤੇ ਉਹਨਾਂ ਇੰਨਾ ਕੁਛ ਕਰਨ ਤੋਂ ਬਿਨਾਂ ਜੈਨੂਨ ਜਿਹੜੇ ਸਟੂਡੈਂਟ ਕੈਪੇਬਿਲਟੀ ਹੈ ਉਹਨਾਂ ਦੇ ਪ੍ਰੋਗਰਾਮ ਦੀ ਸਟੱਡੀਜ਼ ਲਈ ਕਿ ਉਹ ਪੈਸੇ ਦੇ ਸਕਦੇ ਨੇ, ਫਿਰ ਹੀ ਜਿਹੜੇ ਨੇ ਸਟੱਡੀ ਪਰਮਿਟ ਇਸ਼ੂ ਕੀਤੇ ਜਾਣ। ਇਸ ਤੋਂ ਪਹਿਲਾਂ ਜਿਹੜਾ ਵਰਸ਼ਨ ਸੀ ਉਹਦੇ ਵਿੱਚ ਇੰਸਟਰਕਸ਼ਨ ਦੇ ਵਿੱਚ ਸਪਲੀਮੈਂਟਰੀ ਡਾਕੂਮੈਂਟੇਸ਼ਨ ਨੂੰ ਕਿਹਾ ਸੀ ਕਿ ਬਹੁਤ ਹਾਈ ਰਿਸਕ ਇਨਵਾਇਰਮੈਂਟ ਜਿੱਥੇ ਹੋਵੇ ਉੱਥੇ ਚੈੱਕ ਕਰਨਾ, ਤੁਸੀਂ ਬਹੁਤਾ ਨਹੀਂ ਕਰਨਾ, ਜੇ ਕੋਈ ਤੁਹਾਨੂੰ ਫੀਸ ਦੇ ਰਿਹਾ ਤਾਂ ਆਉਣ ਦਿਓ। ਹੁਣ ਤੁਹਾਨੂੰ ਕੌਣ ਪੈਸੇ ਦੇ ਰਿਹਾ, ਤੁਸੀਂ ਇਹ ਫੀਸ ਕਿੱਥੋਂ ਦੇਣੀ ਹੈ, ਕੋਰਸ ਕਿਵੇਂ ਪੂਰਾ ਕਰੋਗੇ, ਤੁਹਾਡੇ ਕੋਲ ਕਿੱਥੋਂ ਨੇ। ਪਰੂਫ ਆਫ ਫੰਡਸ ਦੀ ਡਾਕੂਮੈਂਟੇਸ਼ਨ ਜਿਹੜੀ ਹੈ ਉਹਦੇ ਵਿੱਚ ਕਿਹਾ ਗਿਆ ਕਿ 6 ਮਹੀਨੇ ਦੀ ਬੈਂਕ ਸਟੇਟਮੈਂਟ, ਇਹਦੇ ਵਿੱਚ ਜਦੋਂ ਐਪਲੀਕੇਸ਼ਨ ਸਬਮਿਟ ਹੋਈ ਆ ਉਹ ਤੋਂ 1 ਮਹੀਨੇ ਪਹਿਲਾਂ ਦੀ, ਜਦਕਿ ਪਿਛਲੀਆਂ ਇੰਸਟਰਕਸ਼ਨਾਂ ਦੇ ਵਿੱਚ ਸੀਗਾ ਕਿ 4 ਮਹੀਨਿਆਂ ਦੀ ਬੈਂਕ ਸਟੇਟਮੈਂਟ ਦੇ ਦਿਓ ਅਤੇ ਓਕੇ ਹੈਗਾ। ਸੋ ਅਪਡੇਟਡ ਇੰਸਟਰਕਸ਼ਨ ਦੇ ਵਿੱਚ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਹੀਆਂ ਜਾ ਰਹੀਆਂ ਨੇ ਜੀ ਹੁਣ ਇਸ ਵੇਲੇ। ਸੋ ਸਟੱਡੀ ਪਰਮਿਟ ਮਿਲਣੇ ਵੀ ਔਖੇ ਹੋਣਗੇ ਨਵੇਂ। ਇਸ ਦੇ ਨਾਲ ਹੀ ਖਬਰਾਂ ਦੀ ਹੋਰ ਖਬਰਾਂ ਵੱਲ ਚੱਲਦੇ ਹਾਂ ਜੀ। ਸਾਬਕਾ ਫੈਡਰਲ NDP ਆਗੂ ਜਗਮੀਤ ਸਿੰਘ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ। ਇੱਕ ਟੋਰਾਂਟੋ ਸਨ ਦੀ ਰਿਪੋਰਟ ਛਪੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਗਮੀਤ ਸਿੰਘ ਸਾਬਕਾ NDP ਆਗੂ ਨੂੰ ਕਰਾਊਨ ਕਾਰਪੋਰੇਸ਼ਨ ਡੈਸਟੀਨੇਸ਼ਨ ਕੈਨੇਡਾ ਦੇ CEO ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਇਹਦੀ ਚਰਚਾ ਚੱਲ ਰਹੀ ਹੈ। ਇੱਕ ਨਹੀਂ, 2-3 ਅਦਾਰਿਆਂ ਨੇ ਵੈਸੇ ਇਹ ਤਾਜ਼ਾ ਰਿਪੋਰਟਾਂ ਦਿੱਤੀਆਂ ਨੇ।

0: ਵਿੱਚ ਕਿਹਾ ਗਿਆ ਕਿ NDP ਦੇ ਸਾਬਕਾ ਰਾਸ਼ਟਰੀ ਆਗੂ ਜਗਮੀਤ ਸਿੰਘ ਨੂੰ ਕੈਨੇਡਾ ਦੇ ਡੈਸਟੀਨੇਸ਼ਨ ਕੈਨੇਡਾ ਦੇ CEO ਦੇ ਅਹੁਦੇ ਲਈ ਵਿਚਾਰਿਆ ਜਾ ਰਿਹਾ। ਡੈਸਟੀਨੇਸ਼ਨ ਕੈਨੇਡਾ ਇੱਕ ਫੈਡਰਲ ਕਰਾਊਨ ਕਾਰਪੋਰੇਸ਼ਨ ਹੈ ਜੋ ਦੁਨੀਆ ਭਰ ਵਿੱਚ ਕੈਨੇਡੀਅਨ ਟੂਰਿਜ਼ਮ ਦੇ ਪ੍ਰਚਾਰ ਅਤੇ ਪਸਾਰ ਲਈ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਹਾਲ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਵਿੱਚ NDP ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਅਤੇ ਆਪਣੀ ਰਾਈਡਿੰਗ ਹਾਰਨ ਤੋਂ ਬਾਅਦ ਜਗਮੀਤ ਸਿੰਘ ਨੇ ਪਾਰਟੀ ਦੀ ਅਗਵਾਈ ਤੋਂ ਅਸਤੀਫਾ ਦੇ ਦਿੱਤਾ ਸੀ। ਚੋਣਾਂ ਤੋਂ ਬਾਅਦ ਪਹਿਲਾ ਮੌਕਾ ਹੈ ਕਿ ਜਦੋਂ ਉਹਨਾਂ ਦਾ ਨਾਮ ਚਰਚਾ ਵਿੱਚ ਆਇਆ ਅਤੇ ਕਿਸੇ ਵੱਡੇ ਫੈਡਰਲ ਪ੍ਰਸ਼ਾਸਕੀ ਅਹੁਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ। ਸਿਆਸੀ ਮਾਹਰਾਂ ਅਤੇ ਆਲੋਚਕਾਂ ਵੱਲੋਂ ਇਸ ਸੰਭਾਵੀ ਨਿਯੁਕਤੀ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਉਹਨਾਂ ਦੇ ਸਮਰਥਕ ਇਸ ਨੂੰ ਜਗਮੀਤ ਸਿੰਘ ਦੇ ਲੀਡਰਸ਼ਿਪ ਐਕਸਪੀਰੀਅੰਸ ਦਾ ਫਾਇਦਾ ਚੁੱਕਣ ਦੇ ਫੈਸਲੇ ਵਜੋਂ ਦੇਖ ਰਹੇ ਨੇ। ਉੱਥੇ ਹੀ ਕੁਛ ਵਿਰੋਧੀ ਪਾਰਟੀਆਂ ਅਤੇ ਜਿਹੜੇ ਆਲੋਚਕ ਨੇ ਉਹਨਾਂ ਵੱਲੋਂ ਇਸ ਨੂੰ ਸਿਆਸੀ ਪੱਖਪਾਤ ਅਤੇ ਹਾਰੇ ਹੋਏ ਸਿਆਸਤਦਾਨਾਂ ਨੂੰ ਸਰਕਾਰੀ ਅਹੁਦੇ ਦੇਣ ਦੀ ਰਵਾਇਤ ਦੱਸ ਕੇ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਨਿਯੁਕਤੀ 'ਤੇ ਫੈਡਰਲ ਸਰਕਾਰ ਜਾਂ ਜਗਮੀਤ ਸਿੰਘ ਨੇ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ, ਪਰ ਜੇ ਹੁੰਦੀ ਹੈ ਤਾਂ ਜਗਮੀਤ ਸਿੰਘ ਲਈ ਇਹ ਰਾਜਨੀਤੀ ਤੋਂ ਬਾਅਦ ਕੈਨੇਡਾ ਦੀਆਂ ਸਰਕਾਰੀ ਸੰਸਥਾਵਾਂ ਦੇ ਵਿੱਚ ਨਵੀਂ ਸ਼ੁਰੂਆਤ ਹੋ ਸਕਦੀ ਹੈ ਅਤੇ ਡੈਸਟੀਨੇਸ਼ਨ ਕੈਨੇਡਾ ਬਹੁਤ ਹੀ ਇੰਪੋਰਟੈਂਟ ਇੱਕ ਅਦਾਰਾ ਹੈ ਜੀ। ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸ਼ੇਅਰ ਕਰਾਂਗੇ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ

0: ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛ ਨਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4037710 1790 ਸਟਾਰ ਮੂਵਿੰਗ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ ਇਹ ਕੰਪਨੀ ਅਤੇ ਆਪਣੀ ਲੈਂਗੁਏਜ ਦੇ ਵਿੱਚ ਸੇਵਾਵਾਂ ਦੇਣਗੇ ਫੋਨ 8560-06-0983 OSS ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰੇਜ ਏਰੀਆ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਮਾਹਿਰ ਡਾਕਟਰਾਂ ਦੀ ਟੀਮ ਹੈ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਜੇ ਤੁਸੀਂ ਓਪਨਿੰਗ ਆਵਰਸ ਜਾਂ ਕੋਈ ਹੋਰ ਇਨਫੋਰਮੇਸ਼ਨ ਦੇ ਬਾਰੇ ਆਪ ਜੀ ਨੂੰ ਜਿਹੜਾ ਫੋਨ ਨੰਬਰ ਚਾਹੀਦਾ ਹੋਵੇ ਤਾਂ ਨੋਟ ਕਰ ਲਓ 587-617-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਵਧੀਆ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਬਣਾ ਲਓ ਉਹ ਆਪ ਜੀ ਨੂੰ ਵਧੀਆ ਡੀਲ ਲੈ ਦੇਣਗੇ ਗੌਰਵ ਸ਼ਰਮਾ ਫੋਨ ਨੰਬਰ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਲਵਪ੍ਰੀਤ ਸਿੱਧੂ ਇਹ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ

ਕਰ ਦੇਣਗੇ ਜੀ ਪਿਕਸਲ ਫੋਟੋ ਸਟੂਡੀਓ ਵਾਲੇ। ਤੇ ਆਓ ਹੁਣ ਖਬਰਾਂ ਵੱਲ ਚੱਲਦੇ ਹਾਂ ਜੀ। FBI ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਸਮੇਂ ਸਮੇਂ 'ਤੇ ਬਲਕਿ ਰੋਜ਼ਾਨਾ ਬੇਸਿਸ 'ਤੇ ਨਵੇਂ ਨਵੇਂ ਪੋਸਟਰ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ ਜਿਹੜੇ ਮੋਸਟ ਵਾਂਟਡ ਹੋਣ ਉਹਨਾਂ ਦੇ। ਅਤੇ ਪਿਛਲੇ ਦਿਨਾਂ ਤੋਂ ਬੜਾ ਧਿਆਨ ਇੱਧਰ ਨੂੰ ਪਿਆ, ਕਿਉਂਕਿ ਜੋ ਉਹਨਾਂ ਨੇ ਇੱਕ ਇਕੱਠੇ ਦਾ ਇਕੱਠਾ ਗਰੁੱਪ ਜਿਹੜਾ ਹੈ ਕੈਲੀਫੋਰਨੀਆ ਦੇ ਵਿੱਚੋਂ ਅਤੇ ਹੋਰ ਕਈ ਹਿੱਸਿਆਂ ਦੇ ਵਿੱਚੋਂ ਜੋ ਓਪਰੇਟ ਕਰਦੇ ਸੀ, ਉਸ ਗਰੁੱਪ ਦੀ ਲਿਸਟ ਜਿਸ ਵਿੱਚ ਕੈਨੇਡੀਅਨ ਵੀ ਸ਼ਾਮਿਲ ਸੀ, ਇੰਡੀਆ ਬੈਠੇ ਲੋਰੈਂਸ ਬਿਸ਼ਨੋਈ ਦਾ ਨਾਮ ਵੀ ਅਤੇ ਹੋਰਨਾਂ ਦਾ ਵੀ ਅਤੇ ਪੁਲਿਸ ਅਫਸਰਾਂ ਦੇ ਨਾਮ ਵੀ ਆਏ, ਉਸ ਤੋਂ ਬਾਅਦ ਬੜਾ ਰੌਲਾ ਪਿਆ। ਉਹ ਸਿਲਸਿਲਾ ਜਾਰੀ ਹੈ ਅਤੇ ਜੇ ਪਿਛਲੇ ਦੋ ਦਿਨਾਂ ਦੀਆਂ ਸੀ, ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀਆਂ ਪੋਸਟਾਂ ਪਈਆਂ ਨੇ ਉਹਨਾਂ ਦੀਆਂ, ਉਹਨਾਂ 'ਤੇ ਧਿਆਨ ਮਾਰੀਏ FBI ਦੇ ਮੋਸਟ ਵਾਂਟਡ। ਅਤੇ ਇਸ ਵਿੱਚ ਅੰਮ੍ਰਿਤਪਾਲ ਸਿੰਘ ਇੱਕ ਵਿਅਕਤੀ ਹੈ ਜੀ, ਜੋ ਕਿ ਟਰਾਂਸ ਨੈਸ਼ਨਲ ਕ੍ਰਿਮੀਨਲ ਔਰਗਨਾਈਜੇਸ਼ਨ ਦਾ ਹਿੱਸੇਦਾਰ ਮੈਂਬਰ ਦੱਸਿਆ ਜਾਂਦਾ, ਅਤੇ ਨੋਨ ਹੈ ਰਵਿੰਦਰ ਟੰਡਾ ਔਰਗਨਾਈਜ਼ ਕ੍ਰਾਈਮ ਗਰੁੱਪ ਦਾ, ਅਤੇ ਵੈਨਕੂਵਰ ਕੈਨੇਡਾ ਤੋਂ ਚੱਲਦੇ ਇਸ ਗਰੁੱਪ ਦਾ, ਜਿਸ ਵਿੱਚ ਕੋਕੇਨ ਮੈਥਮਫੈਟਾਮਾਈਨ ਢੋਣ ਦੇ ਇਲਜ਼ਾਮ ਜਿਹੜੇ ਨੇ ਇਹ ਵੀ ਮੋਸਟ ਵਾਂਟਡ ਹੈ ਅੰਮ੍ਰਿਤਪਾਲ ਸਿੰਘ, ਉਸ ਦੀ ਫੋਟੋ ਲੱਗੀ ਹੈ। ਇਸ ਤੋਂ ਇਲਾਵਾ ਤਾਜ਼ੀ ਫੋਟੋ ਜਿਹੜੀ ਹੈ ਉਹ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਸਰਦਾਰ ਦੀ ਲੱਗੀ ਹੈ ਜੀ, ਦਸਤਾਰਧਾਰੀ, ਅਤੇ ਉਹ ਵੀ ਦੱਸਿਆ ਜਾਂਦਾ ਕਿ ਟਰਾਂਸ ਨੈਸ਼ਨਲ ਕ੍ਰਿਮੀਨਲ ਔਰਗਨਾਈਜੇਸ਼ਨ ਜੱਗੂ ਭਗਵਾਨਪੁਰੀਆ ਗਰੁੱਪ ਦੇ ਨਾਲ ਦੱਸਿਆ ਜਾਂਦਾ ਹੈ। ਡਰੱਗ ਟ੍ਰੈਫਿਕਿੰਗ ਓਪਰੇਸ਼ਨ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਅਤੇ ਹੋਰਨਾਂ ਦੇ ਵਿੱਚ ਕੰਮ ਅਜਿਹਾ ਕਰਦੇ ਨੇ, ਅਤੇ FBI ਦੇ ਮੋਸਟ ਵਾਂਟਡ ਲਿਸਟਾਂ ਦੀ ਸੂਚੀ ਦੇ ਵਿੱਚ ਇਹ ਜਿਹੜਾ ਮੁੰਡਾ ਹੈ ਜੀ ਗੁਰਪ੍ਰੀਤ ਸਿੰਘ, ਜਿਸ ਦਾ ਜਨਮ ਡੇਟ 2 October 1995 ਦੱਸੀ ਗਈ ਹੈ, ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ FBI ਨੇ ਪੋਸਟਰ ਜਾਰੀ ਕੀਤੇ ਨੇ। ਖੈਰ ਅੱਗੇ ਚੱਲਦੇ ਜੀ। ਇੱਕ ਇੰਡੀਆ ਦਾ ਵਿਅਕਤੀ ਜੋ ਕੈਨੇਡਾ ਵਿੱਚ ਪੜ੍ਹ ਰਿਹਾ ਸੀ ਅਤੇ ਉਹ ਕਈ ਮਲਟੀ ਮਿਲੀਅਨ ਡਾਲਰ ਦੇ ਫਰੋਡ ਸਕੀਮ ਦੇ ਵਿੱਚ, ਜਿਸ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਫਸ ਗਿਆ। ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਪਰ ਸਜ਼ਾ ਉਸਨੂੰ ਅਮਰੀਕਾ ਵਿੱਚ ਸੁਣਾਈ ਗਈ ਹੈ, ਕਿਉਂਕਿ ਉਸਨੇ ਬਹੁਤ ਵੱਡੇ ਫਰੋਡ ਕਰ ਦਿੱਤੇ ਨੇ। US ਅਟੋਰਨੀਜ਼ ਆਫਿਸ ਫੋਰ ਦਾ ਈਸਟਰਨ ਡਿਸਟ੍ਰਿਕਟ ਆਫ ਵਿਸਕਾਂਸਨ ਨੇ ਪ੍ਰੈਸ ਰਿਲੀਜ਼ ਦੇ ਵਿੱਚ ਬੁੱਧਵਾਰ ਨੂੰ ਦੱਸਿਆ ਕਿ ਫੈਡਰਲ ਜੱਜ ਨੇ 22 ਸਾਲਾਂ ਦੇ ਰੌਸ਼ਨ ਸ਼ਾਹ ਨੂੰ 4 ਸਾਲ ਲਈ ਜੇਲ੍ਹ ਦੇ ਵਿੱਚ ਮਨੀ ਲਾਂਡਰਿੰਗ ਦੇ ਕੇਸ ਵਿੱਚ ਸਜ਼ਾ ਸੁਣਾ ਦਿੱਤੀ ਹੈ। ਸਰਕਾਰੀ ਰਿਕਾਰਡਾਂ ਦੇ ਜੋ ਅਦਾਲਤ ਵਿੱਚ ਪੇਸ਼ ਕੀਤੇ ਗਏ, ਸ਼ਾਹ ਜਿਹੜਾ ਹੈ ਜੀ ਰੌਸ਼ਨ ਸ਼ਾਹ ਇੰਡੀਆ ਦਾ ਸਿਟੀਜ਼ਨ ਅਤੇ ਕੈਨੇਡਾ ਵਿੱਚ ਇਹ ਕਾਲਜ ਅਟੈਂਡ ਕਰ ਰਿਹਾ ਸੀ ਸਟੂਡੈਂਟ ਵੀਜ਼ੇ 'ਤੇ, ਅਤੇ USA ਵਿੱਚ ਵਿਜ਼ਟਰ ਵੀਜ਼ੇ 'ਤੇ ਚਲਾ ਗਿਆ, ਅਤੇ ਇਹ ਫਰੋਡ ਦੁਆਰਾ ਹਾਸਲ ਕੀਤੀ ਹੋਈ ਮਨੀ ਇਕੱਠੀ ਕਰਨ ਲਈ ਜਿਹੜਾ ਹੈ ਅਮਰੀਕਾ ਨੂੰ ਜਾਂਦਾ ਸੀ। ਥੋੜ੍ਹਾ ਨਹੀਂ, ਉਸਨੇ ਟੋਟਲ ਕੁੱਲ 15 ਪੀੜਤਾਂ ਕੋਲੋਂ ਉਸਨੇ ਅਮਰੀਕਾ ਦੇ $3.7 million ਜਿਹੜੇ ਸੀ ਕਲੈਕਟ ਕਰ ਲਏ, ਅਤੇ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ 2025 ਵਿੱਚ ਉਸਨੂੰ ਫੜ ਲਿਆ ਗਿਆ ਸੀ ਅਤੇ ਵਿਸਕਾਂਸਨ ਦੇ ਵਿੱਚ ਹੀ ਵਿਕਟਮ ਸਕੀਮ ਦੇ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਉਸਨੇ ਬਣਾਇਆ, ਅਤੇ ਆਸਟ੍ਰੇਲੀਅਨ ਮਾਫ਼ ਕਰਨਾ ਅਮੈਰੀਕਨ ਜਿਹੜੇ ਨੇ ਉਹਨਾਂ ਨੂੰ ਕਿਵੇਂ ਫਰੌਡਸਟਰਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕੇਸ ਦੇ ਵਿੱਚ ਕਾਫ਼ੀ ਇਹ ਹਾਈਲਾਈਟ ਹੋਇਆ। ਹੁਣ ਇਹ ਨਹੀਂ ਪਤਾ ਕਿ ਇਹ ਜਿਹੜੇ ਉਹਨੇ ਮਿਲੀਅਨਸ ਡਾਲਰ ਉਹਨੇ ਇਸ ਤਰ੍ਹਾਂ ਬਟੋਰ ਲਏ ਸੀ, ਇਹ ਉਹਨੇ ਪਿੱਛੇ ਭੇਜ ਦਿੱਤੇ ਨੇ ਕਿ ਇੱਥੇ ਫੜੇ ਗਏ ਨੇ, ਇਸ ਗੱਲ ਦਾ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਜੀ। ਖੈਰ ਅੱਗੇ ਚੱਲਦੇ ਹਾਂ। ਡੋਨਲਡ ਟਰੰਪ ਸਖਤੀਆਂ ਤਾਂ ਕਰਦੇ ਜਾ ਰਹੇ ਨੇ ਕੈਨੇਡਾ 'ਤੇ, ਪਰ ਕੁਛ ਆਪਣੇ ਹੀ ਮੁਲਕ ਦੇ ਵਿੱਚੋਂ ਲੋਕ ਉਹਨਾਂ ਨੂੰ ਇਹ ਬੇਨਤੀਆਂ ਕਰਦੇ ਰਹਿੰਦੇ ਨੇ ਕਿ ਇਹ ਕੰਮ ਨਾ ਕਰੋ। ਖਾਸ ਤੌਰ 'ਤੇ ਡੈਮੋਕ੍ਰੈਟਿਕ ਜਿਹੜੇ ਮੈਂਬਰ ਨੇ, ਸੈਨੇਟਰ ਨੇ ਜੀ, ਜਾਂ US ਕਾਂਗਰਸਮੈਨ ਹੈਗੇ ਨੇ, ਉਹਨਾਂ ਵੱਲੋਂ ਇਹੋ ਜਿਹੀਆਂ ਜਾਂ ਗਵਰਨਰਸ ਵੱਲੋਂ ਇਹੋ ਜਿਹੀਆਂ ਬੇਨਤੀਆਂ ਤਾਂ ਸੁਣੀਆਂ ਨੇ। ਕੁਛ ਸੰਸਥਾਵਾਂ, ਕੁਛ ਬਿਜ਼ਨਸ ਗਰੁੱਪਸ ਨੇ ਵੀ ਕਿਹਾ ਹੋਇਆ, ਅਤੇ ਕੁਛ ਜੋ ਸ਼ਰਾਬ ਪ੍ਰੋਡਿਊਸ ਕਰਦੇ ਨੇ ਉਹਨਾਂ ਵੱਲੋਂ ਵੀ ਗੱਲ ਕੀਤੀ ਗਈ। ਲੇ ਤਾਂ ਹੁਣ ਦੋ ਵੱਡੀਆਂ ਯੂਨੀਅਨਸ ਜਿਹੜੀਆਂ ਹੈ ਨੇ, ਉਹਨਾਂ ਨੇ ਰਾਸ਼ਟਰਪਤੀ ਨੂੰ, ਪ੍ਰੈਜੀਡੈਂਟ ਨੂੰ, ਟਰੰਪ ਨੂੰ ਚਿੱਠੀ ਲਿਖੀ ਹੈ। ਉਹਨਾਂ ਦੇ ਟੌਪ ਜਿਹੜਾ ਅਫੀਸ਼ੀਅਲ ਹੈ, ਟ੍ਰੇਡ ਅਫੀਸ਼ੀਅਲ, ਉਹਨੂੰ ਲਿਖੀ ਹੈ ਜੀ, ਬੇਸਿਕਲੀ ਜੇਮਿਸਨ ਗ੍ਰੇਅਰ ਨੂੰ। ਯੂਨਾਈਟਿਡ ਸਟੀਲ ਵਰਕਰਸ ਆਫ ਦਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟ ਐਂਡ ਐਰੋਸਪੇਸ ਵਰਕਰਸ, ਉਹਨਾਂ ਦੀ ਯੂਨੀਅਨ ਨੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ, ਕੋਆਪਰੇਸ਼ਨ ਨੂੰ ਉਹਨਾਂ ਨੇ ਅਹਿਮੀਅਤ ਦਿੰਦੇ ਹੋਏ ਕਿਹਾ ਕਿ ਤੁਸੀਂ ਇਹ ਕੰਮ ਨਾ ਕਰੋ, ਕਿ ਕੈਨੇਡਾ ਦੇ ਖਿਲਾਫ ਇਸ ਤਰ੍ਹਾਂ ਇੰਨੀ ਸਖਤੀਆਂ ਨਾ ਕਰੋ। ਜੇਮਿਸਨ ਗ੍ਰੇਅਰ ਨੂੰ ਇਹ ਜਿਹੜੀ ਚਿੱਠੀ ਹੈ ਜੀ ਲਿਖੀ ਗਈ ਹੈ, ਇਸ ਵਿੱਚ ਇੰਟਰਨੈਸ਼ਨਲ ਜਿਹੜੇ ਇਸ ਯੂਨੀਅਨ ਦੇ ਵੱਡੇ

ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਜੀ ਰੌਕਸਨ ਬਰਾਊਨ ਅਤੇ ਆਈ ਏ ਐੱਮ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਬ੍ਰਾਇਨ ਬ੍ਰਾਇੰਟ ਅਤੇ ਉਹਨਾਂ ਦੀਆਂ ਦੋ ਯੂਨੀਅਨਸ ਜੋ ਕਿ 1.45 million ਕਾਮਿਆਂ ਨੂੰ ਨੌਰਥ ਅਮਰੀਕਾ 'ਚ ਪ੍ਰਜੈਂਟ ਕਰਦੀਆਂ ਨੇ। 14.5 lakh ਕਾਮੇ ਇਹਨਾਂ ਯੂਨੀਅਨਾਂ ਦੇ ਮੈਂਬਰ ਨੇ। ਉਹਨਾਂ ਵੱਲੋਂ ਚਿੱਠੀ ਲਿਖੀ ਜਿਹੜੀ ਹੈ ਜੀ ਗਈ ਹੈ, ਉਹ ਕਹਿੰਦੇ ਨੇ ਕਿ ਯੂ ਐੱਸ ਏ ਦੇ ਨਾਲ ਸਾਡਾ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਹੈ ਉਹ ਬੈਲੈਂਸਡ ਹੈ, ਬਹੁਤ ਸੋਹਣਾ ਹੈ। ਮੈਕਸੀਕੋ ਨਾਲ ਵੀ ਇੱਦਾਂ ਨਹੀਂ ਹੈ, ਸਾਡੀਆਂ ਤਨਖਾਹਾਂ ਲੇਬਰ ਦੇ ਇਨਵਾਇਰਮੈਂਟਲ ਅਤੇ ਹੋਰ ਸਾਰੇ ਕੀ ਇਸ਼ੂਜ਼ ਜਿਹੜੇ ਨੇ ਕੰਪੈਟੀਬਲ ਨੇ, ਅਤੇ ਸਾਡੀ ਪ੍ਰਾਇਓਰਟੀਜ਼ ਹੋਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਨਾਲ ਅਸੀਂ ਵਧੀਆ ਸੰਬੰਧ ਬਣਾ ਕੇ ਰੱਖੀਏ। ਅਤੇ ਇੱਕ ਟ੍ਰੇਡ ਵਾਰ ਜਿਹੜੀ 1.5 saal ਦੇ ਲਾਗੇ ਹੋ ਗਿਆ ਚੱਲਦੇ ਨੂੰ, ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੁਕਸਾਨ ਹੋ ਰਹੇ ਨੇ ਉਹਨਾਂ ਤੋਂ ਬਚਿਆ ਜਾਣਾ ਚਾਹੀਦਾ ਹੈ। ਸੋ ਕੀ ਇਸ ਯੂਨੀਅਨ ਦਾ ਕੋਈ ਅਸਰ ਹੋਵੇਗਾ ਜਾਂ ਡੋਨਲਡ ਟਰੰਪ ਪਹਿਲਾਂ ਜੋ ਵੀ ਜਿਸ ਤਰ੍ਹਾਂ ਉਹਨਾਂ ਦਾ ਵਿਹਾਰ ਹੈ ਕਿ ਉਹ ਇੱਕ ਕੰਨ ਵਿੱਚੋਂ ਸੁਣ ਕੇ ਦੂਸਰੇ 'ਚੋਂ ਕੱਢ ਦਿੰਦੇ ਨੇ, ਕੀ ਉਹ ਇਸ ਤਰ੍ਹਾਂ ਕਰਨਗੇ ਇਹ ਪਤਾ ਨਹੀਂ ਲੱਗੇਗਾ, ਜੇ ਸਮਾਂ ਹੀ ਦੱਸੇਗਾ। ਅਤੇ ਉੱਧਰ ਅਮਰੀਕਾ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਕਿ ਕਿਵੇਂ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਨੇ ਉਹ ਗਲਬਾ ਪਾ ਰਹੀਆਂ ਨੇ ਦੁਨੀਆ 'ਤੇ। ਫੋਰਡ ਦੇ CEO ਜਿਮ ਫਾਰਲੀ ਨੇ ਇੰਪਲੋਈਜ਼ ਨੂੰ ਟਾਊਨ ਹਾਲ ਦੇ ਵਿੱਚ ਦੱਸਿਆ ਕਿ ਕੰਪਨੀ ਜਿਹੜੀ ਉਹਨਾਂ ਦੀ ਹੈ ਉਹ ਇਸ ਪੋਸੀਬਿਲਟੀ 'ਤੇ, ਇਸ ਗੱਲ 'ਤੇ ਸੋਚ ਰਹੀ ਹੈ ਕਿ ਕੀ ਚੀਨ ਦੇ ਆਟੋਮੇਕਰ ਜਿਹੜੇ ਨੇ ਉਹ ਅਮਰੀਕਨ ਮਾਰਕੀਟ ਦੇ ਵਿੱਚ ਅਗਲੇ 5 to 10 saal ਦੇ ਵਿੱਚ ਆ ਜਾਣਗੇ। ਭਾਵੇਂ ਕਿ USA ਵੱਲੋਂ ਕਈ ਟ੍ਰੇਡ ਬੈਰੀਅਰ ਲਾਏ ਗਏ ਨੇ ਕਿ ਚਾਈਨਾ ਨੂੰ ਇੱਥੇ ਵੜਨ ਨਹੀਂ ਦੇਣਾ, ਪਰ ਇਹਦੇ ਬਾਵਜੂਦ ਕੰਪੈਟੀਟਿਵ ਜਿਹੜੇ ਆਟੋ ਜੈਂਟਸ ਨੇ ਚਾਈਨਾ ਦੇ BYD ਵਗੈਰਾ, ਉਹਨਾਂ ਨਾਲ ਕਿਵੇਂ ਸਿੱਝਣਾ ਹੈ ਅਤੇ ਉਹਨਾਂ ਨਾਲ ਕਿਵੇਂ ਮੁਕਾਬਲਾ ਕਰਨਾ, ਇਸ ਦੀ ਚਿੰਤਾ ਅਮਰੀਕਾ ਦੇ ਵਿੱਚ ਆਲਰੇਡੀ ਪਈ ਹੋਈ ਹੈ। ਫੋਰਡ ਕੰਪਨੀ ਇੱਕ ਪੂਰੀ ਫੈਮਿਲੀ ਅਫੋਰਡੇਬਲ ਇਲੈਕਟ੍ਰੀਕਲ ਵਹੀਕਲ ਦੀ ਜਿਹੜੀ ਹੈ ਲਾਂਚ ਕਰਨਾ ਚਾਹੁੰਦੀ ਹੈ, ਅਤੇ ਉਹਨੂੰ ਗਰਾਊਂਡ ਅਪ ਤੋਂ ਮੈਚ ਕਰਕੇ ਕੋਸਟ ਅਤੇ ਐਫੀਸ਼ੈਂਸੀ ਜਿਹੜੀ ਚਾਈਨੀਜ਼ ਕੰਪਨੀਆਂ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ, ਪਰ ਇਹ ਕੰਮ ਹੋਵੇਗਾ ਕਿ ਨਹੀਂ। ਹਾਲ ਦੀ ਘੜੀ ਜੋ ਪਿਛਲੇ ਸਮੇਂ ਦੇ ਵਿੱਚ ਲਾਂਚ ਕੀਤਾ ਗਿਆ ਫੋਰਡ F-150 ਲਾਈਟਨਿੰਗ ਸੀ, ਉਹਨੂੰ ਡਿਸਕੰਟੀਨਿਊ ਕਰਨਾ ਪਿਆ ਹੈ ਜੀ ਫੋਰਡ ਕੰਪਨੀ ਨੇ, ਅਤੇ ਹੋਰ ਵੀ ਕੁਛ ਗੱਡੀਆਂ ਡਿਸਕੰਟੀਨਿਊ ਕਰਨੀਆਂ ਪਈਆਂ ਨੇ। ਸਾਬਕਾ ਲਿਬਰਲ MP ਅਤੇ ਵਕੀਲ ਰਾਜ ਗਰੇਵਾਲ, ਬਹੁਤ ਸਾਰੇ ਉਧਾਰ ਨੇ ਉਹਨਾਂ ਦੇ ਪੈਸੇ, ਅਤੇ ਉਹਨਾਂ ਨੇ ਲੈਂਡਰਸ ਨੂੰ ਦੱਸਿਆ, ਕਹਿੰਦੇ ਕਥਿਤ ਤੌਰ 'ਤੇ ਇਹ ਦੱਸਿਆ ਕਿ ਉਹ ਮਨੀ ਜਿਹੜਾ ਉਹਨਾਂ ਨੂੰ ਉਹ ਕਰਦਾ, ਭਾਵ ਕਿ ਉਹਦੇ ਦੇਣਦਾਰੀਆਂ ਹੈਗੀਆਂ ਨੇ ਉਹ ਦੇਵੇਗਾ, ਪਰ ਜੇ ਉਹਨਾਂ ਦੀ ਸ਼ਿਕਾਇਤ ਉਹ ਓਨਟੇਰੀਓ ਦੇ ਲੀਗਲ ਰੈਗੂਲੇਟਰ ਜਾਂ ਪੁਲਿਸ ਨੂੰ ਨਾ ਕਰਨ, ਜਾਂ ਉਹਦੀਆਂ ਫਰੋਡਲੈਂਟ ਐਕਸ਼ਨ ਜਿਹੜੇ ਨੇ ਉਹਨੂੰ ਲਾ ਸੋਸਾਇਟੀ ਆਫ ਓਨਟੇਰੀਓ ਦੇ ਵਿੱਚ ਨਾ ਜ਼ਿਕਰ ਕਰਨ। ਇਹ ਰਿਟਨ ਲੀਗਲ ਆਰਗੂਮੈਂਟ ਦੇ ਵਿੱਚ ਲਾ ਸੋਸਾਇਟੀ ਨੇ ਇੱਕ ਤਾਜ਼ਾ ਜਿਹੜਾ ਉਸਦਾ ਗਰੇਵਾਲ ਦਾ ਲਾਇਸੈਂਸ ਸਸਪੈਂਡ ਕਰਾਉਣ ਲਈ ਕੋਸ਼ਿਸ਼ਾਂ ਨੇ ਉਹਦੇ ਵਿੱਚ ਇਹ ਕਿਹਾ। ਸੋ ਇਹ ਲੰਬੀ ਚੌੜੀ ਕਹਾਣੀ ਹੈ ਜੀ। ਸਾਬਕਾ ਲਿਬਰਲ MP ਰਾਜ ਗਰੇਵਾਲ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਸਮੱਸਿਆ ਦੇ ਵਿੱਚ ਫਸੇ ਰਹੇ ਨੇ, ਅਤੇ ਇੱਕ ਵਾਰ ਫਿਰ ਉਹਨਾਂ ਦਾ ਨਾਮ ਜਿਹੜਾ ਹੈ ਉਹ ਚਰਚਾ ਦੇ ਵਿੱਚ ਹੈ। ਇੱਧਰ ਕੈਲਗਰੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਕੈਲਗਰੀ ਦੇ ਆਸ ਪਾਸ ਦੇ ਕੁਛ ਜਿਹੜੇ ਕਿਸਾਨ ਨੇ ਉਹ ਬੜੇ ਦੁਖੀ ਨੇ ਇਸ ਗੱਲੋਂ ਕਿ ਉਹਨਾਂ ਦੀ ਪ੍ਰੋਪਰਟੀ 'ਤੇ ਇਲੀਗਲ ਡੰਪਿੰਗ ਜਿਹੜੀ ਹੈ ਉਹ ਜ਼ਿਆਦਾ ਹੋ ਰਹੀ ਹੈ, ਅਤੇ ਰੀਸੈਂਟਲੀ ਜਿਹੜੇ ਕੁਛ ਲੋਕ ਸੀ ਗੰਦ ਮੰਦ ਉਹਨਾਂ ਦੇ ਦਿਨ ਦਿਹਾੜੇ ਉਹਨਾਂ ਦੀ ਪ੍ਰੋਪਰਟੀ ਵਿੱਚ ਲਾ ਕੇ ਜਿਹੜੇ ਜਾਂਦੇ ਸੀ ਉਹਨਾਂ ਨੂੰ ਫੜਿਆ ਗਿਆ। ਤਾਜ਼ਾ ਇੰਸੀਡੈਂਟ ਜਿਹੜਾ ਵੀਡੀਓ 'ਤੇ ਹੋਇਆ ਸੀ ਕੈਲਗਰੀ ਦੇ ਉੱਤਰੀ ਹਿੱਸੇ ਦੇ ਵਿੱਚ, ਫਾਰਮਰ ਜਿਹੜੇ ਸੀ ਉਹਨਾਂ ਨੇ ਮੁਕਾਬਲਾ ਕੀਤਾ ਬੰਦਿਆਂ ਦਾ, ਸਾਹਮਣਾ ਕੀਤਾ ਕਿ ਉਹਨਾਂ ਨੂੰ ਕਿਹਾ ਸੀ ਕਿ ਗਾਰ ਵਿੱਚ ਚੱਕ ਕੇ ਆਪਣੀ ਗੱਡੀ ਦੇ ਵਿੱਚ ਰੱਖੋ ਜਿਹੜਾ ਤੁਸੀਂ ਹੁਣ ਇੱਥੇ ਸਿੱਟਿਆ। ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਨਾਰਾਜ਼ ਨੇ ਇਸ ਗੱਲ ਤੋਂ, ਅਤੇ ਕੈਟਲ ਅਤੇ ਗੇਨ ਪ੍ਰੋਡਿਊਸਰ ਵੀ ਹੈਗੇ ਨੇ ਉਹਨਾਂ ਵਿੱਚ, ਆਮ ਫਾਰਮਰ ਨੇ, ਕਿ ਇਹ ਕੰਮ ਨਹੀਂ ਹੈ ਅਤੇ ਇਹ ਲੀਗਲ ਡੰਪਿੰਗ ਜਿਹੜੀ ਹੈ ਇਹ ਬਿਲਕੁਲ ਵੀ ਅਲਾਊਡ ਨਹੀਂ ਹੈ। ਅਤੇ ਸਿਟੀ ਆਫ ਕੈਲਗਰੀ ਦੇ ਮੁਤਾਬਕ ਲੋਡਸ ਆਫ ਗਾਰਬੇਜ ਜਿਹੜਾ ਹੈ 550 pounds ਤੋਂ ਘੱਟ ਹੋਵੇ ਉਸਨੂੰ ਲੈਂਡ ਫਿਲ ਵਾਸਤੇ $25 ਦੀ ਫੀਸ ਦੇ ਕੇ ਲਿਜਾਇਆ ਜਾ ਸਕਦਾ, ਅਤੇ ਥੋੜ੍ਹੀ ਬਹੁਤੀ ਫੀਸ ਦੇ ਕੇ ਬਾਕੀ ਵੀ ਡੰਪ ਕੀਤਾ ਜਾ ਸਕਦਾ ਹੈ। ਸੋ ਸਿਟੀ ਆਫ ਕੈਲਗਰੀ ਨੇ ਕਿਹਾ ਕਿ ਜੋ ਕੋਈ ਇਸ ਤਰ੍ਹਾਂ ਦਾ ਗਾਰਬੇਜ ਹੈ ਬਿਨਾਂ ਕਿਸੇ ਦੀ ਕੰਸੈਂਟ ਤੋਂ ਕਿਸੇ 'ਤੇ ਕੋਈ ਡੰਪ ਕਰਦਾ ਹੈ ਅਤੇ ਉਹਨਾਂ 'ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਜੀ, ਅਤੇ ਉਹਨਾਂ 'ਤੇ ਉਹਨਾਂ ਲਈ ਵੱਖਰੇ ਨਿਯਮ ਬਣੇ ਹੋਏ ਨੇ। ਹੋਰ ਖਬਰਾਂ ਦੇ ਵਿੱਚ ਕਿ ਭਾਰਤੀ ਹਾਕੀ ਟੀਮ ਜੋ ਟੀਮਾਂ ਨੇ ਔਰਤਾਂ ਅਤੇ ਮਰਦਾਂ ਦੀਆਂ, ਉਹਨਾਂ ਦੀ ਡਰੈੱਸ, ਉਹਨਾਂ ਦੀ ਪੋਸ਼ਾਕ, ਜਰਸੀ, ਉਹਦਾ ਰੰਗ ਭਗਵਾਂ ਕਰ ਦਿੱਤਾ ਗਿਆ, ਅਤੇ ਨੈਦਰਲੈਂਡ ਅਤੇ ਬੈਲਜੀਅਮ ਵਿੱਚ ਹੋਣ ਵਾਲੇ FIH ਵਰਲਡ ਕੱਪ ਤੋਂ ਪਹਿਲਾਂ ਇਸ ਜਰਸੀ ਦੇ ਰੰਗ ਨੂੰ ਲੈ ਕੇ ਰੌਲਾ ਖੜ੍ਹਾ ਹੋ ਗਿਆ ਜੀ।
ਹਾਕੀ ਇੰਡੀਆ

ਨੇ ਪੁਰਸ਼ਾਂ ਤੇ ਮਹਿਲਾਂ ਲਈ ਪਹਿਲਾਂ ਲੰਬੇ ਸਮੇਂ ਤੋਂ ਚੱਲਦੀ ਆ ਰਹੇ ਨੀਲੇ ਰੰਗ ਦੀ ਥਾਂ ਕੇਸਰੀ ਰੰਗ ਦੀ ਜਰਸੀ ਜਾਰੀ ਕਰ ਦਿੱਤੀ ਹੈ ਤੇ ਇਸ ਫੈਸਲੇ ਤੇ ਸਾਬਕਾ ਕਪਤਾਨ ਵੈਰਨ ਰਸਕਿਨਾ ਤੇ ਪ੍ਰਗਟ ਸਿੰਘ ਜੋ ਕਿ ਪੰਜਾਬ ਕਾਂਗਰਸ ਦੇ ਆਗੂ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਹ ਦੋਵੇਂ ਸਾਬਕਾ ਕਪਤਾਨ ਨੇ ਨੀਲੇ ਤੋਂ ਕੇਸਰੀ ਰੰਗ ਦੇ ਬਦਲਾਅ ਤੋਂ ਬਹਿਸ ਸ਼ੁਰੂ ਹੋ ਗਈ ਹੈ ਪੋਲੀਟੀਕਲ ਬਣ ਗਈ ਕਿ ਇਹ ਤੇ ਬੀਜੇਪੀ ਦਾ ਆਪਣਾ ਰੰਗ ਬਣ ਗਿਆ ਤੇ ਹਾਲਾਂਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦੱਸਦੇ ਹੋਏ ਬਚਾਅ ਕੀਤਾ ਉਹ ਕਹਿੰਦੇ ਕਿ ਇਹਦਾ ਰੰਗ ਦਾ ਮਕਸਦ ਆਪਣੀ ਕਹਾਣੀ ਦੱਸਣਾ ਤੇ ਭਾਰਤ ਦਾ ਮਾਣ ਵਿਖਾਉਣਾ ਨਵੀਆਂ ਨਵੀਆਂ ਗੱਲਾਂ ਜੀ ਹਾਕੀ ਇੰਡੀਆ ਨੇ ਵੀਡੀਓ ਵੀ ਇੱਕ ਪੇਸ਼ ਕੀਤਾ ਇਸ ਵਿੱਚ ਕੇਸਰੀ ਰੰਗ ਨੂੰ ਹਿੰਮਤ ਬਲੀਦਾਨ ਤੇ ਜਿੱਤ ਦਾ ਪ੍ਰਤੀਕ ਦੱਸਿਆ ਗਿਆ ਜੀ ਤੇ ਰੰਗ ਨੂੰ ਭਾਰਤ ਦੇ ਝੰਡੇ ਤੇ ਚੜ੍ਹਦੇ ਸੂਰਜ ਤੋਂ ਪ੍ਰੇਰਿਤ ਦੱਸਿਆ ਗਿਆ ਨਵੀਂ ਨਵੀਆਂ ਗੱਲਾਂ ਤੇ ਉਹਦੇ ਵਿੱਚ ਇੱਕ ਡਿਜ਼ਾਇਨ ਜਿਹੜਾ ਹੈ ਉਸਨੂੰ ਮੰਡਲਾ ਕਿਹਾ ਗਿਆ ਡਿਜ਼ਾਇਨ ਨੂੰ ਸੋ ਕੁਛ ਹੋਰ ਵੀ ਹੈ ਚੈਸਟ ਗ੍ਰਾਫਿਕ ਹੈ ਕੁਛ ਨੇਵੀ ਬਲੂ ਰੰਗ ਦੀ ਪਤਲੀ ਪੱਟੀ ਹੈ ਸੋ ਇਹਦੇ ਵਿੱਚ ਜਿਹੜੇ ਕੈਪਟਨ ਜਿਹੜੇ ਸਾਬਕਾ ਕੈਪਟਨ ਪ੍ਰਗਟ ਸਿੰਘ ਉਹ ਕਹਿੰਦੇ ਨੇ ਕਿ ਇੰਨੇ ਸਾਲਾਂ ਤੋਂ ਹਾਕੀ ਇੰਡੀਆ ਦੀ ਟੀਮ ਨੀਲੀ ਜਰਸੀ ਬੜੇ ਮਾਣ ਨਾਲ ਪਹਿਣ ਦੀ ਰਹੀ ਹੈ ਅਤੇ ਇਸ ਰੰਗ ਸਾਡੀ ਖੇਡ ਪਛਾਣ ਦਾ ਹਿੱਸਾ ਬਣ ਗਿਆ ਅਤੇ ਕੇਸਰੀ ਰੰਗ ਵਿੱਚ ਬਦਲਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਉਸ ਸੋਚ ਨੂੰ ਦਰਸਾਉਂਦਾ ਜਿੱਥੇ ਉਹ ਹਰ ਥਾਂ ਆਪਣੀ ਵਿਚਾਰਧਾਰਾ ਥੋਪ ਰਹੇ ਨੇ ਅਤੇ ਇਹ ਨਹੀਂ ਹੋਣਾ ਚਾਹੀਦਾ ਕੁਛ ਲੋਕ ਇਸ ਨੂੰ ਸ਼ਰਮਨਾਕ ਕਿਹੜੇ ਨੇ ਉਹ ਕਹਿ ਰਹੇ ਨੇ ਹਾਕੀ ਇੰਡੀਆ ਵਾਲੇ ਵਿਚਾਰ ਕਰ ਰਹੇ ਨੇ ਅਤੇ ਪ੍ਰਿਯੰਕਾ ਗਾਂਧੀ ਵੀ ਇਸ ਦੇ ਵਿਰੋਧ ਵਿੱਚ ਬੋਲੇ ਨੇ ਹੋਰ ਲੋਕ ਵੀ ਕੁਛ ਬੋਲ ਰਹੇ ਨੇ ਪਰ ਬੀਜੇਪੀ ਨੂੰ ਸੁਣਨ ਦੀ ਆਦਤ ਨਹੀਂ ਹੈ ਅਤੇ ਲੱਗਦਾ ਨਹੀਂ ਕਿ ਉਹ ਸੁਣਨਗੇ ਵੀ ਇਸ ਮੁੱਦੇ 'ਤੇ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਲਗਭਗ ਬਲਕਿ ਸਮਾਪਤ ਹੈ ਜੀ ਸੋ ਹੋਈਆਂ ਭੁੱਲੋ ਚੁੱਕਾ ਲਿਖੇਵਾਂ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ।